0: Here on Link FM, radio advertising's ear-catching, affordable and effective. It's the ideal way to get your business noticed, so find out more today. For details, click on linkfm.org or WhatsApp 07939 849 339.
1: Are you looking for the perfect venue for your special day? Then come to VIP Mansion, with seating for up to 550 guests and situated in Sheffield, just 3 minutes from the M1. From dry hire to all-inclusive packages, we offer it all. For any inquiries, call us on 07809 568 233 or follow us on Instagram at VIP Mansion Weddings.
2: ਲੋ ਜੀ ਸੁਣੋ ਜੀ ਆਈ ਗਏ ਖਾਨ ਕੈਟਰਿੰਗ ਵਾਲੇ ਖਾਨ ਕੈਟਰਿੰਗ ਰਾਧਰਮ ਜਿਨ੍ਹਾਂ ਨੇ ਮਜ਼ੇਦਾਰ ਖਾਣਿਆਂ ਨਾਲ ਕੋਈ ਜਵਾਬ ਏ ਨਹੀਂ ਇੱਕ ਵਾਰੀ ਅਜ਼ਮਾਈ ਕੇ ਤੱਕੋ ਸ਼ਾਦੀ ਵਿਆਹ ਸਾਲਗੀਰਾ ਮਾਣੀਆਂ ਮਹਿੰਦੀ ਔਰ ਦਿਗਰ ਤਕਰੀਬਾਤ ਵਾਸਤੇ ਇੱਕ ਮਹਿੰਗਾਈ ਨੇ ਦੌਰ ਵਿੱਚ ਸਸਤਾ ਤੇ ਮਜ਼ੇਦਾਰ ਖਾਣਾ ਆਰਡਰ ਪਰ ਬਣਵਾਈ ਸਕਣੇ ਹੋ ਇੱਕ ਹੋਰ ਵੀ ਗੱਲ ਬੁਝੋ ਖਾਨ ਕੈਟਰਿੰਗ ਰਾਧਰਮ ਵਾਲੇ ਪੂਰੇ ਸਾਊਥ ਯਾਰਕਸ਼ਾਇਰ ਵਿੱਚ ਕੈਟਰਿੰਗ ਦੀ ਡਿਲੀਵਰੀ ਵੀ ਕਰਨੇ ਆਰਡਰ ਨਿੱਕਾ ਹੋਇਆ ਜਾਂ ਬੜਾ ਆਲਵੇਜ਼ ਵੈਲਕਮ ਖਾਣੇ ਨੇ ਆਰਡਰ ਵਾਸਤੇ ਭਾਈ ਇਫਤਖਾਰ ਕੀ ਫੋਨ ਕਰੋ ਜਾਂ ਵਟਸਐਪ ਪਰ ਰਾਬਤਾ ਕਰੋ 07931737547
3: ਜਾਂ 07784850934
4: Do you ever find yourself lonely or isolated, or there are issues at home like finance or housing related? Perhaps you have something on your mind and would like to get it off your chest. Whatever it is, your Epic Link worker, Tamina Mia, would like to offer you this space to talk at the PMC every Wednesday from 11am till 2pm. This is a social space for you and other ladies to unwind and engage in various activities. Refreshments are available. Let your Epic Link work encourage you to build meaningful connections with your community. So what are you ladies waiting for? Let's connect. It'll be epic. For more information, contact Dr. Rob on 074-439-54378. That's 074-439-54378.

0: ਗਾਣੇ ਕੀ ਲਾਣੇ ਆ ਬ੍ਰੇਕ ਜੀ, ਤੁਹਾਨੂੰ ਸਿਆ ਟੁੱਟੀ ਗਿਆ ਸੀ ਬਸ, ਅਤੇ ਹੁਣ ਇਸ ਤਰ੍ਹਾਂ ਕਰਦੇ ਹਾਂ ਕਿ ਜੁਲਦੇ ਹਾਂ ਬ੍ਰੇਕ ਦੀ ਤਰਫ, ਬ੍ਰੇਕ ਜਨਾਬ ਸਿਰੋ ਸਿਰ ਆਏਗੀ, ਅਤੇ ਸਭ ਨਾਲ ਇਸ ਤਰ੍ਹਾਂ ਜਨਾਬ ਸਾਡੇ ਪਿਆਰੇ ਸਾਹਿਬ ਪ੍ਰੋਗਰਾਮ ਵਿੱਚ ਸ਼ਾਮਲ, ਇਸਲਾਮਾਬਾਦ ਕਰਨੇ ਵਾਲੇ ਅਸਲਾਮ ਰਹਿਮਤੁਲਾਹ ਬਰਕਾਤੂ, ਅਤੇ ਆਨੇ ਜੀ ਕਿ ਮੇ ਅੱਲਾ ਬਲੈਸ ਯੂ ਵਿਦ ਮੋਰ ਬਲੈਸਿੰਗ, ਥੈਂਕ ਯੂ ਵੈਰੀ ਮੱਚ, ਅਤੇ ਵੈਲਕਮ ਟੂ ਦ, ਅਤੇ ਹੁਣ ਚੂੰਕਿ ਜੁਲਦੇ ਹਾਂ ਬ੍ਰੇਕ, ਅਤੇ ਬ੍ਰੇਕ ਅਤੇ ਜਨਾਬ ਮਖਸੂਰ ਸਾਹਿਬ ਸਾਹਿਬ ਤੁਸੀਂ ਸਾਂ ਇੱਥੋਂ ਫਿਰ ਸਟਾਰਟ ਕਰ ਸਾਂ, ਅਤੇ ਤੁਸਾਂ ਵੀ ਦੂਰ ਨਾ ਜਾ, ਅਤੇ ਕਹਿ ਆਖਣੇ ਸਭ ਜੁੜੇ, ਅਤੇ ਅਸਾਂ ਮੁੰਡੇ ਅਤੇ ਮਿਲ ਬ੍ਰੇਕ ਉੱਪਰ
1: listening to Link FM.
2: 55 million face hunger in West and Central Africa, including malnourished children. Can you make a lasting difference in children's lives? Together with the plight of the children of Gaza, let's become a beacon of hope in their time of sheer need. Call the donation hotline now on 0114-365-4454 or visit familiesrelief.org.uk and let's save lives together.
3: Assalamu alaikum, main hoon Naeem Azharvi aur tusan sun rahe ho Link FM.
4: From residential and commercial conveyancing to wills, probate and immigration matters, we've got you covered. We have multilingual staff to support you and amazing feedback, Azir solicitors, legal expertise you can trust. Visit us at 61 Bellhouse Road, Sheffield or call 0114-308-2727. Nazir Solicitors is trading style of affinity, 7 law solicitors, regulated by Solicitors Regulation Authority.
5: अगर आपकी टैक्सी, मिनी कैब, प्राइवेट किराए पर लेने वाली गाड़ी या प्रेस्टीज कार हादसे का शिकार हुई है, आपको क्लेम टीम से बात करने की जरूरत है। वह मुकामी माहिरीन जो शेफील्ड और आसपास के इलाकों में मुतबादिल गाड़ी तेजी से मुहैया कर सकते हैं। क्लेम टीम अपने दावे के मुताबिक £2,000 तक रेफरल फीस अदा करते हैं। 0330057109 पर कॉल करें। क्लेम टीम रोदरहम को ऑनलाइन, फेसबुक या theclaimteam.uk पर तलाश करें।
6: Do you want to make a difference in your community? Join the Interfaith Network in South Yorkshire and help raise awareness about early onset type 2 diabetes in young people aged 18 to 39. Diabetes affects millions across the UK, with ethnic minority groups often at higher risk. The NHS South Yorkshire Integrated Care Board and the Pakistan Muslim Centre in Sheffield have started the T2Day project, bringing together different faiths and cultures to fight diabetes. We're running awareness campaigns, hosting health workshops, and creating online platforms to give communities easy access to helpful resources. From community events to interfaith networking, your involvement can really make a difference. Interested in being part of this important work? Contact PMC today. Call 0114-243-6091. Let's work together to build healthier communities.
7: خوش اخلاق عملہ لاجواب سروس اے اے ایم او ٹی. اگر آپ نے ابھی تک اپنی گاڑی کی ایم او ٹی نہیں کروائی یا آپ کی گاڑی کی ایم او ٹی ایکسپائر ہو چکی ہے تو کہیں اور جانے یا پریشان ہونے کی بالکل بھی ضرورت نہیں. ہر قسم کی گاڑیوں کی ایم او ٹی کا قابل اعتماد سینٹر, ری ٹیسٹ بالکل فری. اے اے ایم او ٹی, کلے اسٹریٹ, اٹکلیف, شیفیلڈ, S9 2VE. غلام قادر صاحب سے ابھی رابطہ کریں. کانٹیکٹ نمبر 0786-786-2585.
2: 55 million face hunger in West and Central Africa, including malnourished children. Can you make a lasting difference in children's lives? Together with the plight of the children of Gaza, let's become a beacon of hope in their time of sheer need. Call the donation hotline now on 0114-365-4454 or visit familiesrelief.org.uk and let's save lives together.
1: For the latest updates, follow us on facebook.com/linkfm96.7.
8: Yes, sir. This is Ariba and you are listening to Link FM.
9: Anywhere you go.
0: Bismillah.

ਨਾਲ ਨਾਲ ਇਹ ਹੈ ਟੱਪੇ ਜਨਾਬ ਕੈਸ ਜੱਟ ਕਸ਼ਮੀਰੀ ਸਾਹਿਬ ਐਸਨ ਸਾਹਿਬ ਮੋਹਸਨ ਸਾਹਿਬ ਦਾ ਬਾਕੀ ਉਹਨਾਂ ਨੇ ਪੂਰੀ ਟੀਮ ਜਿਹੜੀ ਹੈ ਉਹਨਾਂ ਸਾਹਿਬ ਜਨਾਬ ਖਾਨ ਟਰੈਵਲ ਵਾਲਿਆਂ ਵਾਸਤੇ ਬਿਸਮਿਲਾ ਜੀ ਕੈਸ ਜੀ

ਅਸਲਾਮ ਵਾਲੇ ਕੁਮਾਰ ਰਹਮਤੁਲਾ ਬਰਕਾਤੋ। ਅਸਾਂ ਕੀ ਫੋਨ ਕੀਤਾ ਸਰਾਬ ਸਾਡੇ ਭਾਈ ਪਿਆਰੇ ਭਾਈ ਚੌਧਰੀ ਤਾਰਕ ਮਹਿਮੂਦ ਦਰਿਆ ਜੱਟਾਂ ਰਈਸ ਆਜ਼ਮ ਜਨਾਬ ਦਰਿਆ ਜੱਟਾਂ ਚੌਧਰੀ ਤਾਰਕ ਮਹਿਮੂਦ ਸਾਹਿਬ ਤਾਂ ਉਹਨਾਂ ਦੀ ਤਰਫੋਂ ਜਨਾਬ ਜਿੰਨੇ ਵੀ ਉਹਨਾਂ ਨੇ ਚੜ੍ਹਨੇ ਵਾਲੇ ਉਹਨਾਂ ਨੇ ਨਾਂ ਅਸਾਂ ਗੀਤ ਕਰਨੇ ਆ ਤਾਂ ਫਿਰ ਜੁਸਾਂ ਅਸਾਂ ਬ੍ਰੇਕ ਹੈ ਪਰ ਅਤੇ ਬ੍ਰੇਕ ਹੈ ਤੋਂ ਬਾਅਦ ਬਾਕੀ ਤੁਸਾਂ ਦੋਸਤਾਂ ਦੀਆਂ ਫਰਮਾਇਸ਼ਾਂ ਅਸਾਂ ਕਹਿ ਨੇ ਟਰਨ ਬਾਈ ਟਰਨ ਪੂਰੀਆਂ ਕਰਸਾਂ। ਲਿੰਕ 96.7 FM ਲਿੰਕ ਇਨ ਕਮਿਊਨਿਟੀਜ਼ ਥਿੰਕ ਇਨ ਪੋਜ਼ਿਟਿਵ ਆਪਣੇ ਗਰਾਣੇ ਨਾਲ ਸੋਨਾ ਭਾਈ ਔਰੰਗਜ਼ੇਬ ਖਾਨ ਆਜ਼ਰਾ ਅਤੇ ਜਨਾਬ ਤੁਸੀਂ ਪਸੰਦ ਕਰ ਸੋ ਨਾ ਦੱਸਿਆ ਇਸ ਨੇ ਮਤਬਾਦ ਕੋਈ ਲਾਈ ਹੋਰ ਗੱਲ ਕੋਈ ਨਹੀਂ।

ਇਸ ਵੇਲੇ 7:09 ਹੋਏ ਨੇ। ਸਮਾਂ ਹੋ ਗਿਆ ਹੈ ਪੰਜਾਬੀ ਵਿਰਸਾ ਪ੍ਰੋਗਰਾਮ ਦਾ। ਲਿੰਕ FM 96.7 ਤੋਂ ਪੰਜਾਬੀ ਵਿਰਸਾ ਪ੍ਰੋਗਰਾਮ ਵਿੱਚ ਤੁਹਾਨੂੰ ਸਾਰਿਆਂ ਨੂੰ ਬੜੇ ਹੀ ਪਿਆਰ ਨਾਲ ਜੀ ਆਇਆਂ, ਕਹਿੰਦੀ ਹੈ ਸਰਬਜੀਤ। ਸਰਬਜੀਤ ਵੱਲੋਂ ਕਬੂਲ ਕਰੋ ਜੀ ਬਹੁਤ ਬਹੁਤ ਪਿਆਰ ਅਤੇ ਮੁਹੱਬਤ ਭਰੀ ਸਤਿ ਸ੍ਰੀ ਅਕਾਲ, ਅਦਾਬ, ਨਮਸਕਾਰ ਐਂਡ ਗੁੱਡ ਈਵਨਿੰਗ। ਆਓ ਜੀ, ਸਭ ਤੋਂ ਪਹਿਲਾਂ ਆਪਾਂ ਸ਼ੁਕਰਾਨਾ ਕਰਦੇ ਹਾਂ ਉੱਪਰ ਵਾਲੇ ਦਾ, ਉਸ ਪਰਮਾਤਮਾ ਦਾ ਜਿਸ ਦੀਆਂ ਮਿਹਰਾਂ ਦੇ ਸਦਕੇ ਆਪਾਂ ਸਾਰੇ ਇੱਥੇ ਅੱਜ ਇਕੱਠੇ ਹੋ ਕੇ ਬੈਠੇ ਹਾਂ ਪੰਜਾਬੀ ਵਿਰਸੇ ਦੇ ਵਿਹੜੇ ਵਿੱਚ ਰੌਣਕ ਲਗਾਉਣ ਲਈ, ਆਪਣੇ ਵਿਰਸੇ ਨੂੰ ਯਾਦ ਕਰਨ ਲਈ। ਅਤੇ ਮੇਰਾ ਤੁਹਾਡਾ ਸਾਥ ਰਹੇਗਾ ਪੂਰੇ 9 ਵਜੇ ਤੱਕ। ਤੁਹਾਡੇ ਸਾਥ ਦੀ ਵੀ ਉਮੀਦ ਕਰਦੀ ਹਾਂ। ਹੋਰ ਸੁਣਾਓ ਜੀ, ਕੀ ਹਾਲ ਚਾਲ ਹੈ ਤੁਹਾਡਾ? ਉਮੀਦ ਕਰਦੀ ਹਾਂ ਕਿ ਜਿੱਥੇ ਜਿੱਥੇ ਵੀ ਮੇਰੀ ਆਵਾਜ਼ ਪਹੁੰਚ ਰਹੀ ਹੈ, ਸਾਰੇ ਹੀ ਮੇਰੇ ਸਰੋਤੇ ਬਿਲਕੁਲ ਠੀਕ ਠਾਕ ਹੋਣਗੇ ਅਤੇ ਇਸ ਵੇਲੇ ਪੰਜਾਬੀ ਵਿਰਸਾ ਦਾ ਸਾਥ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੋਣਗੇ। ਇਹ ਪ੍ਰੋਗਰਾਮ ਤੁਹਾਡਾ ਆਪਣਾ ਹੀ ਪ੍ਰੋਗਰਾਮ ਹੈ, ਆਪਣੀ ਮਾਂ ਬੋਲੀ ਦਾ ਪ੍ਰੋਗਰਾਮ ਹੈ, ਸਾਡੇ ਵਿਰਸੇ ਦਾ ਪ੍ਰੋਗਰਾਮ ਹੈ। ਬਹੁਤ ਹੀ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਵੀ ਹਿੱਸਾ ਲੈਂਦੇ ਹੋ। ਕਹਿੰਦੇ ਨੇ ਕਿ ਜਿਸ ਕੌਮ ਦੀ ਬੋਲੀ ਚਲੀ ਗਈ ਉਹ ਕੌਮ ਹੀ ਚਲੀ ਗਈ, ਅਤੇ ਆਪਾਂ ਆਪਣੀ ਬੋਲੀ ਨੂੰ ਜ਼ਿੰਦਾ ਰੱਖਣਾ ਹੈ। ਜੇਕਰ ਤੁਸੀਂ ਕੋਈ ਵੀ ਆਪਣੇ ਵਿਚਾਰ ਦੱਸਣੇ ਹੋਣ, ਆਪਣੀ ਫਰਮਾਇਸ਼ ਦਾ ਗੀਤ ਸੁਣਨਾ ਹੋਵੇ ਤਾਂ ਨੰਬਰ ਹੈ 0114261818181। ਵਟਸਐਪ ਦਾ ਨੰਬਰ ਹੈ 0793984939। ਅਗਲਾ ਗੀਤ ਹੈ ਕੁਲਦੀਪ ਮਾਨਕ ਜੀ ਦੀ ਆਵਾਜ਼ ਵਿੱਚ, ਬੜਾ ਹੀ ਪਿਆਰਾ ਗੀਤ ਹੈ। ਉਮੀਦ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਹੀ ਪਸੰਦ ਆਏਗਾ।

ਬਹੁਤ ਹੀ ਪਿਆਰਾ ਗੀਤ ਸੀ ਮਾਂ ਹੁੰਦੀ ਹੈ ਮਾਂ ਇਹ ਦੁਨੀਆ ਵਾਲਿਓ ਸੋਹਣੀ ਆਵਾਜ਼ ਸੀ ਕੁਲਦੀਪ ਮਾਨਕ ਜੀ ਦੀ ਉਮੀਦ ਕਰਦੇ ਹਾਂ ਤੁਹਾਨੂੰ ਸਾਰਿਆਂ ਨੂੰ ਹੀ ਇਹ ਗੀਤ ਪਸੰਦ ਆਇਆ ਹੋਵੇਗਾ ਸ਼ਬੀਰ ਸਾਹਿਬ ਜੀ ਲਾਹੌਰ ਤੋਂ ਤੁਸੀਂ ਸਾਡਾ ਸਾਥ ਦੇ ਰਹੇ ਹੋ ਜੀ ਆਇਆਂ ਨੂੰ ਜੀ ਹਾਂ ਬਿਲਕੁਲ ਤੁਹਾਡੀ ਗੈਰ ਹਾਜ਼ਰੀ ਕਾਫੀ ਹਫ਼ਤਿਆਂ ਦੀ ਲੱਗੀ ਹੋਈ ਹੈ ਅਤੇ ਵੈਲਕਮ ਬੈਕ ਜੀ ਪੰਜਾਬੀ ਵਿਰਸਾ ਤਾਂ ਸਾਰਿਆਂ ਨੂੰ ਜਿੰਨੇ ਵੀ ਸਰੋਤੇ ਹੁੰਦੇ ਨੇ ਸਾਰਿਆਂ ਨੂੰ ਉਡੀਕਦਾ ਰਹਿੰਦਾ ਹੈ ਅਤੇ ਉਮੀਦ ਕਰਦੀ ਹਾਂ ਕਿ ਜਿਨ੍ਹਾਂ ਨੂੰ ਵੀ ਪ੍ਰੋਗਰਾਮ ਪਸੰਦ ਆਉਂਦਾ ਹੈ ਤੁਸੀਂ ਜੇ ਫੇਸਬੁੱਕ 'ਤੇ ਦੇਖਦੇ ਹੋ ਤਾਂ ਫੇਸਬੁੱਕ 'ਤੇ ਸ਼ੇਅਰ ਕਰ ਦਿਆ ਕਰੋ ਤਾਂ ਕਿ ਹੋਰ ਵੀ ਸਾਡੇ ਸਾਥੀ ਇਹ ਪ੍ਰੋਗਰਾਮ ਸੁਣ ਸਕਣ ਕਲੀਮ ਸਾਹਿਬ ਜੀ ਤੁਸੀਂ ਇਹ ਕੀਤਾ ਹੈ ਸਾਨੂੰ ਮੈਸੇਜ ਵਟਸਐਪ 'ਤੇ ਕਹਿੰਦੇ ਹੋ ਅਸਲਾਮ ਅਲੈਕਮ ਜੀ ਵਾਲੇਕਮ ਅਸਲਾਮ ਅਤੇ ਜੀ ਹਾਂ ਮੈਂ ਬਿਲਕੁਲ ਠੀਕ ਠਾਕ ਹਾਂ ਤੁਹਾਡੀਆਂ ਦੁਆਵਾਂ ਦੇ ਨਾਲ ਅਤੇ ਉੱਪਰ ਵਾਲੇ ਦੀ ਮਿਹਰ ਦੇ ਸਦਕੇ ਅਤੇ ਉਮੀਦ ਕਰਦੇ ਹਾਂ ਤੁਸੀਂ ਵੀ ਜਿੱਥੇ ਜਿੱਥੇ ਵੀ ਹੋਵੋਗੇ ਬਿਲਕੁਲ ਸਾਰੇ ਠੀਕ ਠਾਕ ਹੋਵੋਗੇ ਅਗਲਾ ਗੀਤ ਇਸ ਦੀ ਖਾਸ ਕਰਕੇ ਫਰਮਾਇਸ਼ ਕੀਤੀ ਹੈ ਸਾਡੀ ਭੈਣ ਸੁਰਿੰਦਰ ਕੌਰ ਜੀ ਨੇ ਅਤੇ ਚਲੋ ਸੁਣਦੇ ਹਾਂ ਕਿ ਇਹ ਕੀ ਸੁਣਨਾ ਚਾਹੁੰਦੇ ਨੇ

ਬਹੁਤ ਹੀ ਪਿਆਰਾ ਸੀ ਗੀਤ, ਬਹੁਤ ਸੋਹਣੇ ਅਤੇ ਸੱਚੇ ਬੋਲ ਸਨ। ਸੁਰਿੰਦਰ ਜੀ ਬਹੁਤ ਬਹੁਤ ਤੁਹਾਡਾ ਸ਼ੁਕਰੀਆ, ਧੰਨਵਾਦ, ਤੁਸੀਂ ਇਸ ਗੀਤ ਦੀ ਫਰਮਾਇਸ਼ ਕੀਤੀ ਅਤੇ ਸਾਨੂੰ ਵੀ ਮੌਕਾ ਮਿਲ ਗਿਆ। ਮਿਸੀ ਜਿੰਮੀ, ਤੁਸੀਂ ਅੱਜ ਸਾਡਾ ਸਾਥ ਦੇ ਰਹੇ ਹੋ, ਬਹੁਤ ਬਹੁਤ ਸ਼ੁਕਰੀਆ ਜੀ। ਮੈਂ ਬਿਲਕੁਲ ਠੀਕ ਹਾਂ, ਤੁਹਾਡੀਆਂ ਦੁਆਵਾਂ ਚਾਹੀਦੀਆਂ ਨੇ ਬਸ, ਅਤੇ ਉੱਪਰ ਵਾਲੇ ਦਾ ਮੇਰਾ ਭਰਿਆ ਹੱਥ ਸਾਰਿਆਂ 'ਤੇ ਹੋਵੇ, ਬਸ ਇਹੀ ਮੇਰੀ ਦੁਆ ਹੈ ਤੁਹਾਡੇ ਸਾਰਿਆਂ ਵਾਸਤੇ। ਅਤੇ ਬਹੁਤ ਖੁਸ਼ੀ ਹੋਈ ਜੀ, ਹਾਂ ਪੰਜਾਬੀ ਵਿਰਸਾ ਨੇ ਅਸੀਂ ਤੁਹਾਨੂੰ ਬਹੁਤ ਮਿਸ ਕੀਤਾ ਸੀ ਪਿਛਲੇ ਹਫ਼ਤੇ, ਪਰ ਹਾਂਜੀ ਜਿਹੜੇ ਕੰਮ ਨੇ, ਕੰਮ ਵੀ ਜ਼ਰੂਰੀ ਨੇ, ਕੰਮ ਵੀ ਕਰਨੇ ਪੈਂਦੇ ਨੇ। ਉੱਪਰ ਵਾਲਾ ਤੁਹਾਨੂੰ ਸਿਹਤ ਦੇਵੇ, ਬਸ ਇੱਦਾਂ ਹੀ ਆਪਣੇ ਕੰਮਾਂ ਦੇ ਵਿੱਚ ਕਾਮਯਾਬੀਆਂ ਦੇਵੇ, ਇਹੀ ਮੇਰੀ ਦੁਆ ਹੈ। ਗੀਤ ਸੀ ਬਹੁਤ ਸੋਹਣਾ ਸੀ, ਥੋੜ੍ਹਾ ਕਹਿੰਦਾ ਮਾੜਾ ਬੋਲਣਾ, ਘੱਟ ਤੋਲਣਾ, ਅਸੀਂ ਸਾਰੇ ਹੀ ਕਹਿੰਦੇ ਤਾਂ ਹਾਂ ਕਿ ਰੱਬ ਹੈ ਉੱਪਰ ਦੇਖਦਾ ਹੈ, ਅੱਲਾ ਹੈ ਸਾਨੂੰ ਦੇਖਦਾ ਹੈ, ਪਰ ਸਿਰਫ ਕਹਿਣ ਦੀਆਂ ਗੱਲਾਂ ਨੇ ਇਹ ਮੂੰਹ ਨਾਲ, ਕਿ ਅਸੀਂ ਦਿਲੋਂ ਵੀ ਮੰਨਦੇ ਹਾਂ। ਜੇ ਅਸੀਂ ਦਿਲੋਂ ਮੰਨਦੇ ਹੋਈਏ ਤਾਂ ਦੁਨੀਆਂ ਵਿੱਚ ਕਿਉਂ ਇੰਨਾ ਝੂਠ ਹੋਵੇ, ਦੁਨੀਆਂ ਵਿੱਚ ਕਿਉਂ ਇੰਨੇ ਲੋਕ ਇੱਕ ਦੂਸਰੇ ਨੂੰ ਦੁਖੀ ਕਰਨ। ਮੈਨੂੰ ਲੱਗਦਾ ਦੂਸਰੇ ਨੂੰ ਸੁਣਾਉਣ ਵਾਸਤੇ ਹੀ ਪਤਾ ਨਹੀਂ ਕਹਿੰਦੇ ਸਾਰੇ, ਜਾਂ ਨਹੀਂ ਬਹੁਤੇ ਰੱਬ ਦੇ ਬੰਦੇ ਬੰਦੀਆਂ ਹੋਣਗੇ ਵੀ ਜਿਹੜੇ ਸੱਚਮੁੱਚ ਇਸ ਗੱਲ ਵਿੱਚ ਯਕੀਨ ਕਰਦੇ ਵੀ ਹੋਣਗੇ, ਸ਼ਾਇਦ ਉਹਨਾਂ ਦੇ ਕਰਕੇ ਹੀ ਇਹ ਦੁਨੀਆਂ ਅੱਜ ਤੱਕ ਖੜ੍ਹੀ ਹੈ। ਪਰ ਨਹੀਂ ਤਾਂ ਜ਼ਿਆਦਾ ਕਰ ਤਾਂ ਬਸ ਉੱਪਰੋਂ ਮੂੰਹ ਦੇ ਨਾਲ ਅਤੇ ਦਿਲੋਂ ਹੋਰ, ਦਿਮਾਗ ਹੋਰ। ਚਲੋ ਜੇ ਇੱਕ ਆਪਾਂ ਗੀਤ ਸੁਣਦੇ ਹਾਂ, ਸੋਹਣਾ ਹੈ ਇਹ ਗੀਤ, ਆਪਾਂ ਨੂੰ ਲੈ ਜਾਵੇਗਾ ਬ੍ਰੇਕ ਵੱਲਾਂ, ਅਤੇ ਬ੍ਰੇਕ ਤੋਂ ਬਾਅਦ ਆਪਾਂ ਹਾਂਜੀ ਫਿਰ ਪ੍ਰੋਗਰਾਮ ਇਸੇ ਤਰ੍ਹਾਂ ਹੀ ਇੱਥੇ ਬੈਠ ਕੇ ਸੁਣਨਾ ਹੈ, ਕਿਤੇ ਵੀ ਜਾਣਾ ਨਹੀਂ ਹੈ।

ਜੀ ਹਾਂ, ਬਿਲਕੁਲ ਠੀਕ ਕਿਹਾ ਇਹਨਾਂ ਨੇ। ਲਿੰਕ FM 96.7 ਤੋਂ ਤੁਸੀਂ ਸੁਣ ਰਹੇ ਹੋ ਪੰਜਾਬੀ ਵਿਰਸਾ ਪ੍ਰੋਗਰਾਮ, ਅਤੇ ਜੇਕਰ ਤੁਸੀਂ ਲੋਕਲੀ ਰਹਿੰਦੇ ਹੋ ਤਾਂ ਸੁਣ ਸਕਦੇ ਹੋ ਲਿੰਕ FM ਨੂੰ 96.7 FM 'ਤੇ, ਨਹੀਂ ਤਾਂ ਔਨਲਾਈਨ ਜਿੱਥੇ ਵੀ ਮਰਜ਼ੀ ਹੋਵੋ ਤੁਸੀਂ ਦੁਨੀਆ ਦੇ ਕਿਸੇ ਹਿੱਸੇ ਵਿੱਚ ਵੀ ਤੁਸੀਂ ਸਾਡਾ ਸਾਥ ਦੇ ਸਕਦੇ ਹੋ, ਕੋਈ ਬਹਾਨਾ ਨਹੀਂ ਚੱਲੇਗਾ। www.linkfm.org 'ਤੇ ਜਾ ਕੇ ਅਤੇ ਤੁਸੀਂ ਸਾਡਾ ਐਪ ਵੀ ਡਾਊਨਲੋਡ ਕਰ ਸਕਦੇ ਹੋ ਲਿੰਕ FM ਦਾ। ਅਤੇ ਜੀ ਹਾਂ, ਫੇਸਬੁੱਕ 'ਤੇ ਵੀ ਇਸ ਵੇਲੇ ਪ੍ਰੋਗਰਾਮ ਲਾਈਵ ਚੱਲ ਰਿਹਾ ਹੈ, ਅਤੇ ਤੁਸੀਂ ਫੇਸਬੁੱਕ ਨੂੰ ਵੀ ਫੋਲੋ ਕਰ ਸਕਦੇ ਹੋ ਅਤੇ ਆਪਣੇ ਕਮੈਂਟ ਦੇ ਸਕਦੇ ਹੋ। ਜੀ ਹਾਂ, ਜੇਕਰ ਤੁਸੀਂ ਤੁਹਾਨੂੰ ਪ੍ਰੋਗਰਾਮ ਇਹ ਪਸੰਦ ਆਉਂਦਾ ਹੋਵੇ ਤਾਂ ਇੱਕ ਕੰਮ ਛੋਟਾ ਜਿਹਾ ਹੋਰ ਕਰ ਦੇਣਾ, ਇਸ ਨੂੰ ਸ਼ੇਅਰ ਵੀ ਕਰ ਦੇਣਾ ਤਾਂ ਕਿ ਹੋਰ ਵੀ ਜਿਹੜੇ ਸਾਡੇ ਲਿਸਨਰਸ ਨੇ ਉਹਨਾਂ ਨੂੰ ਵੀ ਚੇਤਾ ਆ ਜਾਵੇ, ਜੇ ਚੇਤਾ ਭੁੱਲਿਆ ਹੋਵੇ ਤਾਂ ਉਹ ਵੀ ਸੁਣਨ ਲੱਗ ਪੈਣ। ਅਤੇ ਜੀ ਹਾਂ, ਜੇਕਰ ਤੁਸੀਂ ਵੀ ਮੁਹੰਮਦ ਰਫੀ ਸਾਹਿਬ ਜੀ ਦਾ ਗੀਤ ਕੋਈ ਸੁਣਨਾ ਹੋਵੇ ਤਾਂ ਜ਼ਰੂਰ ਮੈਨੂੰ ਟੈਲੀਫੋਨ ਕਰਕੇ ਦੱਸਣਾ। 01142618181 ਸਾਡਾ ਨੰਬਰ ਹੈ, ਅਤੇ ਵਟਸਐਪ ਦਾ ਨੰਬਰ ਹੈ 07939849339। ਅਤੇ ਹੋਰ ਵੀ ਤੁਸੀਂ ਕੋਈ ਵੀ ਗਾਣਾ ਸੁਣਨਾ ਹੋਵੇ ਤਾਂ ਜ਼ਰੂਰ ਮੈਨੂੰ ਟੈਲੀਫੋਨ ਕਰਕੇ ਦੱਸੋ, ਅਤੇ ਜੇ ਤਾਂ ਮਿਲ ਗਿਆ ਤਾਂ ਮੈਂ ਜ਼ਰੂਰ ਲਗਾਵਾਂਗੀ, ਜੇ ਨਾ ਮਿਲਿਆ ਤਾਂ ਫਿਰ ਮੈਂ ਮਾਫ਼ੀ ਮੰਗ ਸਕਦੀ ਹਾਂ। ਅਗਲਾ ਗੀਤ ਹੈ, ਇਹ ਤੁਹਾਡੇ ਕੋਲੋਂ ਸਵਾਲ ਵੀ ਪੁੱਛਣਾ ਹੈ ਨਾ, ਬੁਝਾਰਤ ਵੀ ਉਹ ਪੁੱਛੇ ਲਵਾਂ, ਨਹੀਂ ਤਾਂ ਫਿਰ ਨਾ ਕਿਤੇ ਚੇਤਾ ਨਾ ਭੁੱਲ ਜਾਵੇ ਗਾਣੇ ਤੋਂ ਬਾਅਦ ਵਿੱਚ, ਫਿਰ ਜ਼ਿਆਦਾ ਟਾਈਮ ਹੋ ਜਾਣਾ ਹੈ ਨਾ। ਅਤੇ ਜੀ ਹਾਂ, ਬਹੁਤ ਛੋਟਾ ਜਿਹਾ ਅਤੇ ਬਹੁਤ ਸੌਖਾ ਜਿਹਾ ਸਵਾਲ ਹੈ। 18 ਚਿੜੀਆਂ 18 ਆਲਣੇ 18 ਦਿਨਾਂ ਵਿੱਚ ਬਣਾਉਂਦੀਆਂ ਨੇ, 18 ਚਿੜੀਆਂ 18 ਆਲਣੇ 18 ਦਿਨਾਂ ਵਿੱਚ ਬਣਾਉਂਦੀਆਂ ਨੇ, ਤਾਂ ਇੱਕ ਚਿੜੀ ਇੱਕ ਆਲਣਾ ਕਿੰਨੇ ਦਿਨਾਂ ਵਿੱਚ ਬਣਾਏਗੀ? ਤਾਂ ਤੁਹਾਡੇ ਕੋਲ ਚੋਇਸ ਹੈਗੀ ਆ 10 ਦਿਨਾਂ ਵਿੱਚ, 1 ਦਿਨ ਵਿੱਚ, 16 ਦਿਨਾਂ ਵਿੱਚ ਜਾਂ 18 ਦਿਨਾਂ ਵਿੱਚ। ਅਤੇ ਜੀ ਹਾਂ, ਸਾਡਾ ਨੰਬਰ ਹੈ 01142618181, ਅਤੇ ਵਟਸਐਪ ਦਾ ਨੰਬਰ ਹੈ 07939849339। ਅਗਲਾ ਗੀਤ ਅੱਜ ਪਤਾ ਨਹੀਂ ਮੈਨੂੰ, ਮੈਂ ਸੁਣ ਰਹੀ ਸੀ, ਚੰਗਾ ਲੱਗਿਆ, ਬਹੁਤ ਦਿਲ ਦੇ ਕਲੋਜ਼ 'ਚ ਇਹ ਹੋਇਆ ਲੱਗਿਆ, ਅਤੇ ਮੈਂ ਕਿਹਾ ਤੁਹਾਡੇ ਨਾਲ ਮੈਂ ਸ਼ੇਅਰ ਕਰ ਲੈਂਦੀ ਹਾਂ, ਅਤੇ ਚਲੋ ਸੁਣਦੇ ਹਾਂ ਇਹ ਗੀਤ।

0: ਕਿਤੇ ਇਕੱਲੀ ਬਹਿ ਕੇ ਸੋਚੀ ਨਹੀਂ ਅਸੀਂ ਕੀ ਨਹੀਂ ਕੀਤਾ ਤੇਰੇ ਲਈ। ਇਹ ਗਾਣਾ ਮੈਨੂੰ ਬਹੁਤ ਸੋਹਣਾ ਲੱਗਿਆ, ਕਿਉਂਕਿ ਕਈ ਵਾਰ ਦਿਲ ਦੁਖਦਾ ਹੈ ਜਦੋਂ ਤੁਸੀਂ ਕਿਸੇ ਇਨਸਾਨ ਲਈ ਸਾਰਾ ਕੁਛ ਕਰੋ। ਇੱਕ ਕਿਸਮ ਦਾ ਕਹਿ ਦਿੰਦੇ ਨੇ ਕਿ ਧਰਤੀ ਤੋਂ ਉਠਾ ਕੇ ਅਸਮਾਨ ਤੱਕ ਉਹਨੂੰ ਲੈ ਜਾਵੋ, ਆਪਣੇ ਦਿਲ ਦਾ ਟੁਕੜਾ ਬਣਾ ਕੇ ਉਹਨੂੰ ਰੱਖੋ, ਆਪਣੇ ਸਾਰੇ ਉਹਦੇ ਜਿਹੜੇ ਦੁੱਖ ਨੇ ਉਹ ਆਪਣੀ ਝੋਲੀ ਵਿੱਚ ਪਾਉਣ ਦੀ ਕੋਸ਼ਿਸ਼ ਕਰੋ, ਅਤੇ ਉੱਧਰੋਂ ਸਿਰਫ ਤੁਹਾਨੂੰ ਇੱਕ ਬਦਨਾਮੀ ਦਾ ਕੰਬਲ ਮਿਲ ਜਾਵੇ ਤਾਂ ਬਹੁਤ ਦਿਲ ਨੂੰ ਦੁੱਖ ਹੁੰਦਾ ਹੈ। ਅਤੇ ਪਰ ਮੈਂ ਇਹ ਆਪਣੀ ਜ਼ਿੰਦਗੀ ਦੇ ਵਿੱਚ ਮੈਂ ਜਿੰਨਾ ਕੁ ਤਜਰਬੇ ਨਾਲ ਇਹੀ ਸੋਚਿਆ ਹੈ ਕਿ ਜੇ ਆਪਾਂ ਕਿਸੇ ਦਾ ਵੀ ਕਰਨਾ ਹੈ ਨਾ, ਦਿਲੋਂ ਕਰਨਾ, ਕਰੀਏ ਜਿੰਨਾ ਮਰਜ਼ੀ। ਮੈਂ ਨਹੀਂ ਕਿਸੇ ਨੂੰ ਕਹੂੰਗੀ ਕਿ ਤੁਸੀਂ ਕਿਸੇ ਦਾ ਕਰੋ ਨਾ, ਭਲਾ ਕਰਨਾ ਸਾਨੂੰ ਰੱਬ ਨੇ ਵੀ ਕਿਹਾ ਹੈ ਭਲਾ ਕਰਨਾ ਚਾਹੀਦਾ ਹੈ। ਅਤੇ ਸੱਚੇ ਦਿਲੋਂ ਕਿਸੇ ਦਾ ਨੂੰ ਪਿਆਰ ਕਰਨਾ, ਕਿਸੇ ਨੂੰ ਚੰਗੀ ਮੱਤ ਦੇਣੀ, ਕਿਸੇ ਨੂੰ ਆਪਣਾ ਬਣਾ ਕੇ ਰੱਖਣਾ, ਇਹ ਰੱਬ ਵੀ ਇਹਦੇ ਵਿੱਚ ਖੁਸ਼ ਹੁੰਦਾ ਹੈ। ਪਰ ਸਿਰਫ ਇਹ ਆ ਕਿ ਕਦੇ ਵੀ ਕੁਛ ਵੀ ਐਕਸਪੈਕਟ ਨਾ ਕਰੋ ਕਿ ਸਾਨੂੰ ਮੁੜ ਕੇ ਵੀ ਇਹੀ ਪਿਆਰ ਮਿਲੂਗਾ, ਇਹੀ ਰਿਸਪੈਕਟ ਮਿਲੂਗੀ। ਤੁਸੀਂ ਇਹੀ ਇਸ ਚੀਜ਼ ਲਈ ਰੈਡੀ ਰਹੋ ਕਿ ਪਤਾ ਨਹੀਂ ਕਿਸ ਵੇਲੇ ਕੀ ਮਿਲ ਜਾਣਾ ਹੈ, ਕਿੱਥੋਂ ਕੀ ਮਿਲ ਜਾਣਾ ਹੈ। ਅਤੇ ਜੇ ਤੁਸੀਂ ਇਸ ਤਰੀਕੇ ਨਾਲ ਕਿਸੇ ਨੂੰ ਪਿਆਰ ਕਰੋਗੇ, ਮੁਹੱਬਤ ਕਰੋਗੇ, ਕਿਸੇ ਦਾ ਭਲਾ ਕਰੋਗੇ, ਕਿਸੇ ਨੂੰ ਸਿੱਖਿਆ ਦਿਉਂਗੇ, ਚੰਗੀ ਮੱਤ ਦਿਉਂਗੇ, ਤਾਂ ਤੁਹਾਨੂੰ ਫਿਰ ਬਹੁਤਾ ਤੁਹਾਨੂੰ ਮਿਲ ਵੀ ਜਾਵੇ ਬੁਰੀ ਸਾਈਡ ਤੋਂ, ਅਤੇ ਤੁਹਾਨੂੰ ਉਹਦਾ ਬਹੁਤਾ ਦੁੱਖ ਨਹੀਂ ਹੋਵੇਗਾ। ਉਮੀਦ ਕਰਦੀ ਹਾਂ ਤੁਹਾਨੂੰ ਵੀ ਇਹ ਗੀਤ ਪਸੰਦ ਆਇਆ ਹੋਵੇਗਾ। ਇਹ ਜਦੋਂ ਮੈਂ ਗੀਤ ਸੁਣਦੀ ਸੀ ਮੈਨੂੰ ਇੱਕ ਗੱਲ ਹੋਰ ਵੀ ਯਾਦ ਆ ਗਈ ਉਸ ਵੇਲੇ ਕਿ ਕਹਿੰਦੇ ਨੇ ਕਿ ਇੱਕ ਮੈਂ ਜਿੱਦਾਂ ਕੋਈ ਕਹਿ ਲਓ ਸਿਆਣੇ ਉਹ ਕਥਾ ਕਰ ਰਹੇ ਸੀ, ਉਹਨਾਂ ਦੀ ਕਥਾ ਸੁਣਦੀ ਪਈ ਸੀ, ਤਾਂ ਕਹਿੰਦੇ ਕਿ ਰੱਬ ਨੇ ਜ਼ਮੀਨ ਨੂੰ ਪੁੱਛਿਆ, ਧਰਤੀ ਨੂੰ ਪੁੱਛਿਆ ਕਿ ਤੂੰ ਇੰਨੀ ਕਾਹਤੇ ਦੁਖੀ ਆ, ਕੀ ਗੱਲ ਹੈ। ਅਤੇ ਧਰਤੀ ਨੂੰ ਤੂੰ ਮੈਨੂੰ ਦੱਸ ਕੀ ਗੱਲ ਹੈ, ਜੇ ਕਹੇ ਤੇਰੇ 'ਤੇ ਅਸਮਾਨ ਜ਼ਿਆਦਾ ਬਹੁਤ ਭਾਰ ਹੈ, ਚੀਜ਼ਾਂ ਦਾ, ਦਰੱਖਤਾਂ ਦਾ ਬਹੁਤ ਭਾਰ ਆ, ਅਤੇ ਮੈਂ ਉਹ ਥੋੜ੍ਹੇ ਘੱਟ ਕਰ ਦਿੰਦਾ ਹਾਂ। ਜੇ ਤੈਨੂੰ ਲੱਗਦਾ ਹੈ ਕਿ ਮਾਊਂਟੇਨਸ ਦਾ ਭਾਰ ਨਹੀਂ ਤੇਰੇ ਤੋਂ ਚੱਲ ਹੁੰਦਾ, ਅਤੇ ਮੈਂ ਉਹ ਭਾਰ ਘੱਟ ਕਰ ਦਿੰਦਾ ਹਾਂ, ਤੂੰ ਮੈਨੂੰ ਦੱਸ ਤੇ ਕੀ ਗੱਲ ਹੈ, ਤੂੰ ਕਿਉਂ ਖੁਸ਼ ਨਹੀਂ, ਕਿਉਂ ਤੰਗ ਹੈ, ਤੂੰ ਇੰਨੇ ਦੁਖੀ ਕਿਉਂ ਹੈ। ਅਤੇ ਧਰਤੀ ਦਾ ਜਵਾਬ ਸੀ ਕਿ ਮੈਂ ਸਾਰਾ ਭਾਰ ਚੱਕ ਸਕਦੀ ਹਾਂ, ਪਰ ਜਿਹੜੇ ਅਕਿਰਤਕਾਨ ਲੋਕ ਨੇ ਮੇਰੇ ਤੋਂ ਉਹਨਾਂ ਦਾ ਭਾਰ ਨਹੀਂ ਚੱਕ ਹੁੰਦਾ। ਅਕਿਰਤਕਾਨ ਉਹੀ ਹੁੰਦੇ ਨੇ ਜੋ ਕਿਸੇ ਦੀ ਕੀਤੀ ਨੂੰ ਜਾਣਦੇ ਨਹੀਂ, ਗ੍ਰੇਟਫੁਲ ਨਹੀਂ ਹੁੰਦੇ। ਇਹ ਨਹੀਂ ਕਿ ਇਨਸਾਨ ਦੀ ਰੱਬ ਦੀ ਕੀਤੀ ਨੂੰ ਵੀ ਨਹੀਂ ਜਾਣਦੇ, ਰੱਬ ਦੀ ਕੀਤੀ ਨੂੰ ਵੀ ਜੇ ਅਸੀਂ ਜਾਣੀਏ ਤਾਂ ਅਸੀਂ ਉਹਦਾ ਸ਼ੁਕਰ ਅਦਾ ਕਰਦੇ ਕਰਦੇ ਸਾਨੂੰ ਪਤਾ ਨਹੀਂ ਕਿੰਨੇ ਲਾਈਫ ਹੋਰ ਲੈਣੇ ਪੈਣ, ਜੋ ਕੁਛ ਉਹਨੇ ਸਾਡੇ ਲਈ ਬਣਾਇਆ ਹੈ, ਜੋ ਕੁਛ ਕੀਤਾ ਹੈ। ਕਈ ਵਾਰ ਸਰੀਰ ਵਿੱਚ ਕੋਈ ਰੋਗ ਆ ਜਾਂਦਾ ਹੈ, ਬਿਮਾਰ ਕੋਈ ਇਨਸਾਨ ਹੋ ਜਾਂਦਾ ਹੈ, ਫਿਰ ਪਤਾ ਲੱਗਦਾ ਹੈ ਕਿ ਦੇਖੋ ਰੱਬ ਨੇ, ਕੁਦਰਤ ਨੇ, ਨੇਚਰ ਨੇ ਕਿੱਦਾਂ ਸਾਰਾ ਕੁਛ ਅੰਦਰ ਬਣਾਇਆ ਹੈ। ਸਾਨੂੰ ਕੁਛ ਨਹੀਂ ਪਤਾ ਹੁੰਦਾ, ਅਸੀਂ ਪਾਣੀ ਪੀ ਲਈਦਾ ਹੈ, ਰੋਟੀ ਖਾ ਲਈਦੀ ਹੈ, ਸਾਨੂੰ ਅੰਦਰ ਕੁਛ ਨਹੀਂ ਪਤਾ ਕਿਉਂਕਿ ਆਪਣੇ ਆਪ ਸਾਰਾ ਕੁਛ ਹੁੰਦਾ ਹੈ ਕਿ ਉਹਦੇ ਵਿੱਚ ਕੀ ਮਿਲਣਾ ਹੈ, ਕੀ ਸਰੀਰ ਨੇ ਉਹਦੇ ਵਿੱਚੋਂ ਰੱਖਣਾ ਹੈ, ਕੀ ਬਾਹਰ ਕੱਢਣਾ ਹੈ। ਅਤੇ ਜੇ ਆਪਾਂ ਇਹ ਦੇਖਣ ਲੱਗੀਏ ਤਾਂ ਆਪਾਂ ਤਾਂ ਕਦੇ ਵੀ ਨਹੀਂ ਕਰ ਨਹੀਂ ਸਕਦੇ ਉਹਦਾ ਧੰਨਵਾਦ ਨਹੀਂ ਕਰ ਸਕਦੇ ਰੱਬ ਦਾ। ਅਤੇ ਹਾਂ, ਬੰਦੇ ਕਿੱਥੇ ਕਰਦੇ ਨੇ, ਜੇ ਅਸੀਂ ਕਰੀਏ ਤਾਂ ਸ਼ਾਇਦ, ਪਰ ਕਰਦੇ ਵੀ ਨੇ, ਇਸ ਕਰਕੇ ਹਾਲੇ ਵੀ ਦੁਨੀਆ ਇੱਥੇ ਹੈ। ਵੱਧ ਘੱਟ ਬੋਲਿਆ, ਮੇਰਾ ਮਾਫ਼ ਕਰ ਦੇਣਾ, ਕਿਸੇ ਵੇਲੇ ਜਦੋਂ ਗੱਲ ਮਨ 'ਚ ਆ ਜਾਂਦੀ ਹੈ ਤਾਂ ਤੁਹਾਡੇ ਨਾਲ ਸਾਂਝੀ ਕਰ ਹੋ ਜਾਂਦੀ ਹੈ। ਅਤੇ ਜੀ ਹਾਂ, ਅਗਲਾ ਗੀਤ ਜਿਹੜਾ ਹੈ ਉਹ ਫਰਮਾਇਸ਼ ਕੀਤੀ ਹੈ ਅਮੀਨ ਮਾਲਕ ਜੀ ਨੇ, ਅਤੇ ਮੈਂ ਗੀਤ ਲਗਾਉਂਦੀ ਹਾਂ। ਅਤੇ ਗੀਤ ਲਗਾਉਣ ਤੋਂ ਪਹਿਲਾਂ ਮੈਂ ਮੈਸੇਜ ਪੜ੍ਹ ਦਿੰਦੀ ਹਾਂ ਸਾਡੇ ਵੀਰ ਸ਼ਬੀਰ ਸਾਹਿਬ ਜੀ ਜੋ ਕਿ ਲਾਹੌਰ ਵਿੱਚ ਬੈਠੇ ਨੇ, ਪ੍ਰੋਗਰਾਮ ਸੁਣ ਰਹੇ ਨੇ। ਮੈਂ ਪੁੱਛਿਆ ਸੀ ਕਿ ਉੱਥੇ ਦਾ ਵੈਦਰ ਕਿਹੋ ਜਿਹਾ ਨੇ, ਅਤੇ ਉਹਨਾਂ ਨੇ ਦੱਸਿਆ ਕਿ ਬਹੁਤ ਸੁਹਾਵਣਾ ਮੌਸਮ ਹੈ ਇੱਥੇ, ਅਤੇ ਕੱਲ੍ਹ ਕਹਿੰਦੇ ਬਾਰਿਸ਼ ਬਹੁਤ ਹੋਈ ਇੱਥੇ, ਅਤੇ 380 ਮਿਲੀਮੀਟਰ ਕਹਿੰਦੇ ਰੇਨ ਕੱਲ੍ਹ ਰਿਕੋਰਡ ਹੋਈ, ਵੀ ਇੰਨੀ ਬਾਰਿਸ਼ ਹੋਈ ਕੱਲ੍ਹ। ਅਤੇ ਕਹਿੰਦੇ ਅੱਜ ਬਹੁਤ ਮੌਸਮ, ਹਾਂ ਫਿਰ ਗਰਮੀ ਘੱਟ ਗਈ ਹੋਣੀ ਹੈ ਨਾ ਬਾਰਿਸ਼ ਦੇ ਨਾਲ, ਅਤੇ ਮੈਂ ਉਮੀਦ ਕਰਦੀ ਹਾਂ ਕਿ ਬਾਰਿਸ਼ ਦੇ ਨਾਲ ਕੋਈ ਨੁਕਸਾਨ ਨਾ ਹੋਇਆ ਹੋਵੇ। ਅਤੇ ਜਦੋਂ ਇਹ ਸੌਣ ਦਾ ਮਹੀਨਾ ਹੁੰਦਾ ਹੈ ਤੇ ਗਰਮੀ ਹੁੰਦੀ ਹੈ, ਗਰਮੀ ਤੋਂ ਬਾਅਦ ਜਦੋਂ ਬਾਰਿਸ਼ ਪੈਂਦੀ ਹੈ ਤੇ ਕਿਹੋ ਜਿਹੇ ਖਾਣੇ ਮੇਰੇ ਵੀਰ ਤੁਸੀਂ ਬਣਾਉਂਦੇ ਹੋ? ਹਾਂ, ਹੋਰ ਵੀ ਜੇ ਕੋਈ ਸੁਣਦੇ ਹੋਣ ਤੇ ਕਿਹੜੇ ਖਾਣੇ ਉਦੋਂ ਬਣਾਉਂਦੇ ਨੇ? ਤੇ ਸ਼ਬੀਰ ਸਾਹਿਬ ਜੀ, ਤੁਸੀਂ ਇਹ ਵੀ ਦੱਸਣਾ ਕਿ ਕੀ ਲਾਹੌਰ ਵਿੱਚ ਵੀ ਤੀਆਂ ਮਨਾਉਂਦੇ ਨੇ? ਅੱਜ ਸਾਉਣ ਦਾ ਮਹੀਨਾ ਹੈ ਤੇ ਇਹ ਮਹੀਨਾ ਜਿਹੜਾ ਹੈ ਤੇ ਕਾਫੀ ਤੀਆਂ ਦੇ ਮੇਲੇ ਲੱਗਦੇ ਨੇ, ਕੀ ਲਾਹੌਰ ਵਿੱਚ ਵੀ ਮਨਾਉਂਦੇ ਹੋ ਤੀਆਂ? ਤੇ ਜੀ ਹਾਂ, ਮੈਂ ਸਵਾਲ ਵੀ ਪੁੱਛ ਲਵਾਂ। ਸਵਾਲ ਇਹ ਸੀ ਕਿ 18 ਚਿੜੀਆਂ 18 ਆਲਣੇ 18 ਦਿਨਾਂ ਵਿੱਚ ਬਣਾਉਂਦੀਆਂ ਨੇ, ਤਾਂ ਇੱਕ ਚਿੜੀ ਇੱਕ ਆਲਣਾ ਕਿੰਨੇ ਦਿਨਾਂ ਵਿੱਚ ਬਣਾਏਗੀ? ਅਤੇ ਸਾਡਾ ਨੰਬਰ ਉਹੀ ਹੈ 01142618181, ਅਤੇ ਵਟਸਐਪ ਦਾ ਨੰਬਰ ਹੈ 07939849339। ਅਤੇ ਹੁਣ ਆਪਾਂ ਸੁਣਦੇ ਹਾਂ ਗੀਤ ਜਿਸ ਦੀ ਫਰਮਾਇਸ਼ ਅਮੀਨ ਮਾਲਕ ਜੀ ਨੇ ਕੀਤੀ ਹੈ, ਅਤੇ ਚਲੋ ਜੀ ਆਓ ਸੁਣੀਏ।
1: लेटेस्ट अपडेट्स के लिए अल्ट्रा चैनल्स को सब्सक्राइब करें और बेल आइकन को प्रेस करें।

ਬਹੁਤ ਪਿਆਰਾ ਗੀਤ ਸੀ ਇਹ ਵੀ ਬੜਾ ਮਸ਼ਹੂਰ ਹੁੰਦਾ ਸੀ ਬੜਾ ਸੁਣਦੇ ਹੁੰਦੇ ਸੀ ਇਸਨੂੰ ਪਰ ਹੁਣ ਕਾਫੀ ਦੇਰ ਹੋ ਗਈ ਸੀ ਇਹ ਗੀਤ ਮੈਂ ਨਹੀਂ ਸੀ ਸੁਣਿਆ ਅਮੀਨ ਮਾਲਕ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਇਸ ਗੀਤ ਦੀ ਫਰਮਾਇਸ਼ ਕੀਤੀ ਅਤੇ ਸਾਨੂੰ ਵੀ ਸੁਣਨ ਦਾ ਮੌਕਾ ਮਿਲ ਗਿਆ ਨਵੀਦ ਸਾਹਿਬ ਰੋਦਰਮ ਤੋਂ ਤੁਸੀਂ ਜੀ ਜਿਹੜਾ ਮੈਂ ਸਵਾਲ ਪੁੱਛਿਆ ਸੀ ਉਹਦਾ ਜਵਾਬ ਦੇ ਦਿੱਤਾ ਹੈ ਠੀਕ ਹੈ ਅਤੇ ਸਾਨੂੰ ਇੱਕ ਇੱਥੋਂ ਸਟੂਡੀਓ ਵਿੱਚੋਂ ਵੀ ਜਵਾਬ ਆਇਆ ਹੈ ਪਰ ਉਹ ਬਿਲਕੁਲ ਗਲਤ ਹੈ ਮੇਰੇ ਵੀਰ ਮੁਹੰਮਦ ਅਫਜ਼ਲ ਸਾਹਿਬ ਜੀ ਤੁਸੀਂ ਟਿੰਜਲੀ ਤੋਂ ਸਾਨੂੰ ਮੈਸੇਜ ਭੇਜਿਆ ਹੈ ਬਹੁਤ ਬਹੁਤ ਸੋਹਣਾ ਮੈਸੇਜ ਭੇਜਿਆ ਹੈ ਕਹਿੰਦੇ ਹੋ ਕਿ ਜਿੰਨੇ ਵੀ ਲਿਸਨਰਸ ਨੇ ਸਾਰਿਆਂ ਨੂੰ ਸਲਾਮ ਅਤੇ ਸਾਨੂੰ ਵੀ ਸਲਾਮ ਸਾਰੇ ਟੀਮ ਨੂੰ ਸਲਾਮ ਅਤੇ ਵਾਲੇਖਮ ਸਲਾਮ ਮੇਰੇ ਵੀਰ ਬਸ ਇਸੇ ਤਰ੍ਹਾਂ ਹੀ ਤੁਸੀਂ ਆਪਣਾ ਸਾਥ ਦਿੰਦੇ ਰਹੋ ਆਪਣੀਆਂ ਦੁਆਵਾਂ ਆਪਣਾ ਪਿਆਰ ਦਿੰਦੇ ਰਹੋ ਅਤੇ ਬਹੁਤ ਚੰਗਾ ਲੱਗਦਾ ਹੈ ਬਹੁਤ ਹੌਸਲਾ ਵੱਧਦਾ ਹੈ

ਅਗਲਾ ਗੀਤ ਹੈ ਇੱਕ, ਇਹ ਮੈਂ ਖਾਸ ਕਰਕੇ ਕਮਲਜੀਤ ਜੀ ਤੁਹਾਡੇ ਵਾਸਤੇ ਅਤੇ ਤੁਹਾਡੇ ਸਾਰੇ ਪਰਿਵਾਰ ਵਾਸਤੇ ਲਾਉਣ ਲੱਗੀ ਹਾਂ। ਅਤੇ ਉਸ ਤੋਂ ਬਾਅਦ ਮੈਂ ਯਾਕੂਬ ਸਾਹਿਬ ਜੀ ਜਿਸ ਗੀਤ ਦੀ ਤੁਸੀਂ ਫਰਮਾਇਸ਼ ਕੀਤੀ ਹੈ ਨਾ ਸਾਉਣ ਦੇ ਮਹੀਨੇ ਦੀ, ਉਹ ਵੀ ਮੈਂ ਲਗਾਵਾਂਗੀ। ਅਤੇ ਹਾਂ, ਯਾਕੂਬ ਸਾਹਿਬ ਜੀ ਨੇ ਦੱਸਿਆ ਹੈ ਕਿ ਸਾਉਣ ਦਾ ਮਹੀਨਾ ਗਰਮੀ ਬਹੁਤ ਹੁੰਦੀ ਹੈ ਅਤੇ ਇਸ ਮੌਸਮ ਦੇ ਵਿੱਚ ਕੀ ਕਰਨਾ ਚਾਹੀਦਾ ਹੈ, ਥੋੜ੍ਹੇ ਜਿਹੇ ਅੰਬ ਦੇ ਪੀਸਿਸ ਕੱਟੋ, ਉਹਨੂੰ ਕਿਸੇ ਗਲਾਸ ਵਿੱਚ ਪਾਓ ਜਾਂ ਕਿ ਜਿੱਥੇ ਵੀ ਤੁਸੀਂ ਆਪਣੇ ਕੌਲੀ 'ਚ ਪਾਓ ਜਾਂ ਬੋਲ 'ਚ ਪਾਓ, ਹੈ ਨਾ। ਅਤੇ ਉਹਦੇ ਉੱਤੇ ਤੁਸੀਂ ਥੋੜ੍ਹੀ ਪਾਓ ਆਈਸਕ੍ਰੀਮ, ਫਿਰ ਉਹਦੇ ਉੱਤੇ ਪਾਓ ਥੋੜ੍ਹਾ ਜਿਹਾ ਖਰਬੂਜਾ, ਅਤੇ ਉਹਦੇ ਉੱਤੇ ਪਾਓ ਫਿਰ ਥੋੜ੍ਹੀ ਜਿਹੀ ਹੋਰ ਆਈਸਕ੍ਰੀਮ, ਅਤੇ ਉਹਦੇ ਉੱਤੇ ਪਾਓ ਫਿਰ ਥੋੜ੍ਹਾ ਅੰਬ ਕੱਟ ਕੇ, ਉਹਦੇ ਉੱਤੇ ਪਾਓ ਫਿਰ ਡਬਲ ਕਰੀਮ, ਅਤੇ ਡਬਲ ਕਰੀਮ ਦੇ ਉੱਤੇ ਪਾਓ ਤੁਸੀਂ ਜਿਹੜਾ ਕੋਕੋਨਟ ਨਹੀਂ ਕੀਤਾ ਹੁੰਦਾ, ਗਰੇਟਿਡ ਕੋਕੋਨਟ ਹੁੰਦਾ, ਤੁਸੀਂ ਉਹ ਪਾਓ। ਅਤੇ ਬਸ ਕਹਿੰਦੇ ਗਰਮੀ ਦੇ ਵਿੱਚ ਬੈਠ ਕੇ ਯਮੀ ਯਮੀ ਕਰਕੇ ਤਾਂ ਉਹਨੂੰ ਖਾ ਲਓ। ਅਤੇ ਤੁਸੀਂ ਦੱਸਣਾ ਜੀ ਜੇ ਇਹ ਕਿਸੇ ਨੇ ਟਰਾਈ ਕੀਤਾ ਤਾਂ, ਮੈਂ ਤਾਂ ਹੁਣੇ, ਮੇਰਾ ਤਾਂ ਦਿਲ ਕਰਦਾ ਭਾਵੇਂ ਸਟੂਡੀਓ ਵਿੱਚ ਮੈਨੂੰ ਹੁਣ ਨਾ ਅੰਬ ਮਿਲਣੇ ਆ, ਨਾ ਮੈਨੂੰ ਇੱਥੋਂ ਫਰੈਸ਼ ਕਰੀਮ ਮਿਲਣੀ ਆ, ਨਾ ਮੈਨੂੰ ਖਰਬੂਜਾ ਕੁਛ ਨਹੀਂ ਮਿਲਣਾ ਇੱਥੋਂ। ਘਰ ਜਾ ਕੇ ਜਦ ਤੱਕ ਠੰਡ, ਕੱਲ੍ਹ ਨੂੰ ਟਰਾਈ ਕਰੂੰਗੀ ਮੈਂ ਮੇਰੇ ਵੀਰ, ਤਾਂ ਫਿਰ ਤੁਹਾਨੂੰ ਅਗਲੇ ਹਫ਼ਤੇ ਜ਼ਰੂਰ ਦੱਸਾਂਗੀ। ਹਾਂਜੀ, ਅਤੇ ਚਲੋ ਆਓ ਆ ਸੁਣਦੇ ਹਾਂ ਗੀਤ। ਗੀਤ ਨਹੀਂ, ਇਹ ਬੋਲੀਆਂ ਦੀ ਤਰ੍ਹਾਂ ਹੀ ਹੈ, ਗੀਤ ਵੀ ਹੈ, ਅਤੇ ਚਲੋ ਸੁਣਦੇ ਹਾਂ।

ਇਸ ਵੇਲੇ 8:02 ਹੋਏ ਨੇ। ਲਿੰਕ FM 96.7 ਤੋਂ ਬੜੇ ਹੀ ਪਿਆਰ ਨਾਲ ਜੀ ਆਇਆਂ ਕਹਿੰਦੀ ਹੈ ਸਰਬਜੀਤ।

ਜੇਕਰ ਤੁਸੀਂ ਆਪਣੀ ਪਸੰਦ ਦਾ ਕੋਈ ਗੀਤ ਸੁਣਨਾ ਹੋਵੇ ਤੇ ਜਾਂ ਜਵਾਬ ਦੇਣਾ ਹੋਵੇ ਜਿਹੜਾ ਮੈਂ ਸਵਾਲ ਪੁੱਛਿਆ ਹੈ, ਜਾਂ ਵੈਸੇ ਸਾਨੂੰ ਆਪਣਾ ਹਾਲ ਚਾਲ ਦੱਸਣਾ ਹੋਵੇ, ਸਾਡਾ ਪੁੱਛਣਾ ਹੋਵੇ, ਤਾਂ ਵਟਸਐਪ ਦਾ ਨੰਬਰ ਹੈ 07939849339। ਅੱਜ ਜਿਹੜਾ ਮੈਂ ਬੁਝਾਰਤ ਨਹੀਂ ਪੁੱਛੀ ਪਰ ਇੱਕ ਛੋਟਾ ਜਿਹਾ ਸਵਾਲ ਹੈ ਤੁਹਾਡੇ ਕੋਲ ਪੁੱਛ ਰਹੀ ਹਾਂ, ਉਹ ਕਿ ਪਿੱਪਲ ਦੇ ਦਰਖਤ ਦੇ ਹੇਠਾਂ ਚਾਰ ਜਣੇ ਬੈਠੇ ਨੇ, ਉਹਨਾਂ ਵਿੱਚੋਂ ਇੱਕ ਲੰਗੜਾ ਹੈ, ਇੱਕ ਅੰਨਾ ਹੈ, ਇੱਕ ਗੂੰਗਾ ਹੈ ਅਤੇ ਇੱਕ ਬਹਿਰਾ ਹੈ। ਜਦੋਂ ਉਸ ਦਰਖਤ ਤੋਂ ਅੰਬ ਡਿੱਗੇਗਾ ਤਾਂ ਸਭ ਤੋਂ ਪਹਿਲਾਂ ਕੌਣ ਚੁੱਕੇਗਾ? ਨੰਬਰ ਹੈ ਵਟਸਐਪ ਦਾ 07939849339। ਅਗਲਾ ਗੀਤ ਇਸ ਦੀ ਖਾਸ ਕਰਕੇ ਸਰਦਾਰ ਇਮਰਾਨ ਇਕਬਾਲ ਜੀ ਨੇ ਫਰਮਾਇਸ਼ ਕੀਤੀ ਹੈ ਅਤੇ ਬਸ਼ਰਤ ਸਾਹਿਬ ਜੀ ਲਈ ਉਹ ਗੀਤ ਸੁਣਨਾ ਚਾਹੁੰਦੇ ਨੇ, ਅਤੇ ਚਲੋ ਆਪਾਂ ਸੁਣਦੇ ਹਾਂ ਇਹ ਗੀਤ।

ਉਮੀਦ ਕਰਦੀ ਹਾਂ ਇਮਰਾਨ ਇਕਬਾਲ ਜੀ, ਤੁਹਾਡੇ ਦੋਸਤ ਜਿਨ੍ਹਾਂ ਵਾਸਤੇ ਤੁਸੀਂ ਗੀਤ ਲਗਾਇਆ ਸੀ ਬਸ਼ਰਤ ਸਾਹਿਬ ਜੀ, ਉਹਨਾਂ ਨੇ ਇਹ ਸੁਣ ਲਿਆ ਹੋਵੇਗਾ ਗੀਤ ਅਤੇ ਪਸੰਦ ਕੀਤਾ ਹੋਵੇਗਾ, ਅਤੇ ਉਮੀਦ ਕਰਦੀ ਹਾਂ ਬਾਕੀ ਸਾਰਿਆਂ ਨੇ ਵੀ ਪਸੰਦ ਕੀਤਾ ਹੋਵੇਗਾ. ਅਤੇ ਤੁਸੀਂ ਹਾਂਜੀ ਤੁਸੀਂ ਮੈਸੇਜ ਭੇਜ ਦਿੱਤਾ ਕਿ ਤੁਸੀਂ ਪਸੰਦ ਕੀਤਾ ਹੈ, ਅਤੇ ਤੁਸੀਂ ਜਵਾਬ ਦਿੱਤਾ ਹੈ ਜਿਹੜਾ ਮੈਂ ਸਵਾਲ ਪੁੱਛਿਆ ਸੀ. ਪਰ ਮਾਫ ਕਰਨਾ, ਇਹ ਜਵਾਬ ਤੁਹਾਡਾ ਗਲਤ ਹੈ, ਟਰਾਈ ਕਰ ਲਓ ਇੱਕ ਵਾਰੀ ਫਿਰ. ਮੈਂ ਸਵਾਲ ਫਿਰ ਇੱਕ ਵਾਰੀ ਤੁਹਾਨੂੰ ਦੱਸ ਦਿੰਦੀ ਹਾਂ ਅਤੇ ਪੁੱਛ ਲੈਂਦੀ ਹਾਂ, ਤੁਸੀਂ ਜਵਾਬ ਮੈਨੂੰ ਦੱਸਣਾ ਹੈ. ਪਿੱਪਲ ਦਾ ਦਰਖਤ ਹੈ ਅਤੇ ਉਸ ਪਿੱਪਲ ਦੇ ਦਰਖਤ ਹੇਠਾਂ ਚਾਰ ਜਣੇ ਬੈਠੇ ਨੇ, ਉਹਨਾਂ ਵਿੱਚੋਂ ਇੱਕ ਗੂੰਗਾ ਹੈ, ਇੱਕ ਅੰਨਾ ਹੈ, ਇੱਕ ਬਹਿਰਾ ਹੈ ਅਤੇ ਇੱਕ ਲੰਗੜਾ ਹੈ. ਅਤੇ ਜਦੋਂ ਉਸ ਦਰਖਤ ਤੋਂ ਅੰਬ ਡਿੱਗੇਗਾ ਤਾਂ ਸਭ ਤੋਂ ਪਹਿਲਾਂ ਕੌਣ ਚੁੱਕੇਗਾ? ਅਤੇ ਵਟਸਐਪ ਦਾ ਨੰਬਰ ਹੈ 07939849339, ਅਤੇ ਤੁਸੀਂ ਸਾਨੂੰ ਫੇਸਬੁੱਕ 'ਤੇ ਵੀ ਸੁਣ ਸਕਦੇ ਹੋ. ਅਗਲਾ ਗੀਤ ਇਹ ਹੈ ਮੇਰੀ ਭੈਣ ਯਾਸਮੀਨ ਜੀ, ਇਹ ਖਾਸ ਕਰਕੇ ਤੁਹਾਡੇ ਵਾਸਤੇ ਅਤੇ ਤੁਹਾਡੀਆਂ ਸਾਰੀਆਂ ਸਹੇਲੀਆਂ ਵਾਸਤੇ. ਅਤੇ ਚਲੋ ਇਹ ਹੋ ਜਾਓ ਗਿੱਧਾ ਪਾਉਣ ਲਈ ਰੈਡੀ ਤਿਆਰ.

ਬੜਾ ਪਿਆਰਾ ਗੀਤ ਸੀ। ਅਤੇ ਤਾਰਿਕ ਸਾਹਿਬ ਜੀ, ਤੁਸੀਂ ਵੀ ਸ਼ਾਮਿਲ ਹੋਏ ਹੋ ਪ੍ਰੋਗਰਾਮ ਦੇ ਵਿੱਚ, ਪ੍ਰੋਗਰਾਮ ਪਸੰਦ ਕਰਨ ਦਾ ਬਹੁਤ ਬਹੁਤ ਸ਼ੁਕਰੀਆ। ਅਤੇ ਤੁਸੀਂ, ਹਾਂਜੀ, ਤੁਸੀਂ ਜਵਾਬ ਵੀ ਦਿੱਤਾ ਹੈ ਜੋ ਮੈਂ ਸਵਾਲ ਪੁੱਛਿਆ ਸੀ। ਅਤੇ ਜੀ ਹਾਂ, ਕਦੇ ਕਦੇ ਇਹ ਵੀ ਦੇਖਣਾ ਪੈਂਦਾ ਨਾ ਕਿ ਸੁਣਨ ਵਾਲੇ ਸੁੱਤੇ ਪਏ ਨੇ ਕਿ ਜਾਗਦੇ ਵੀ ਆ। ਐਂਡ ਚਲੋ ਇੱਕ ਹੋਰ ਗੀਤ ਸੁਣਦੇ ਹਾਂ। ਚਲੋ ਸਵਾਲ ਇੱਕ ਵਾਰ ਫਿਰ ਪੁੱਛ ਲੈਂਦੀ ਹਾਂ ਕਿ ਪਿੱਪਲ ਦੇ ਦਰਖਤ ਹੇਠਾਂ ਚਾਰ ਬੰਦੇ ਬੈਠੇ ਨੇ, ਇੱਕ ਲੰਗੜਾ, ਇੱਕ ਅੰਨਾ, ਇੱਕ ਗੂੰਗਾ ਅਤੇ ਇੱਕ ਬਹਿਰਾ। ਜਦੋਂ ਉਸ ਦਰਖਤ ਤੋਂ ਅੰਬ ਡਿੱਗੇਗਾ ਤਾਂ ਸਭ ਤੋਂ ਪਹਿਲਾਂ ਕੌਣ ਚੁੱਕੇਗਾ? ਅਤੇ ਜਿਸ ਗੀਤ ਦੀ ਤੁਸੀਂ ਫਰਮਾਇਸ਼ ਕੀਤੀ ਹੈ ਮੈਂ ਉਹ ਦੇਖ ਰਹੀ ਹਾਂ, ਅਤੇ ਉਹ ਜੇ ਮੈਨੂੰ ਮਿਲ ਗਿਆ, ਮੈਨੂੰ ਲੱਗਦਾ ਕਿ ਜਿਹੜਾ ਤੁਸੀਂ ਕਿਹਾ ਹੈ ਉਹ ਕਾਫੀ, ਉਹਦੇ ਵਿੱਚ ਚਾਰ ਪੰਜ ਗੀਤ ਨੇ। ਮੈਂ ਦੇਖਦੀ ਹਾਂ, ਜੇ ਇਕੱਲਾ ਵੀ ਮਿਲ ਗਿਆ ਨਾ ਤਾਂ ਮੈਂ ਲਗਾਉਣ ਦੀ ਪੂਰੀ ਕੋਸ਼ਿਸ਼ ਕਰਾਂਗੀ। ਅਗਲਾ ਗੀਤ ਇਹ ਜਾ ਰਿਹਾ ਹੈ ਖਾਸ ਕਰਕੇ ਰਿਸ਼ਵਿੰਦਰ ਜੀ ਤੁਹਾਡੇ ਵਾਸਤੇ, ਮਿਸਿਸ ਜਿਮੀ ਤੁਹਾਡੇ ਵਾਸਤੇ ਅਤੇ ਸੁਰਿੰਦਰ ਕੌਰ ਜੀ ਤੁਹਾਡੇ ਵਾਸਤੇ।

0: ਆਵਾਜ਼ ਸੁਰਜੀਤ ਬਿੰਦਰਖੀਆ ਜੀ ਦੀ ਅਤੇ ਬਹੁਤ ਜਦੋਂ ਕਿ ਇਹ ਗੀਤ ਆਇਆ ਹੀ ਹੈ ਨਾ ਮਾਰਕੀਟ ਦੇ ਵਿੱਚ ਮੈਂ ਕਹਾਂਗੀ, ਅਤੇ ਬੜਾ ਭੰਗੜੇ ਪਾਉਂਦੇ ਹੁੰਦੇ ਸਨ, ਅਤੇ ਮੈਨੂੰ ਯਾਦ ਹੈ ਕਿ ਲੇਡੀਜ਼ ਦੇ ਦੁਪੱਟੇ ਵੀ 7 ਰੰਗ ਦੇ ਹੁੰਦੇ ਸਨ, ਅਤੇ ਉਹਨਾਂ ਨੂੰ ਲਹਿਰਾ ਲਹਿਰਾ ਕੇ ਤਾਂ ਬੜਾ ਨਾਲ ਇਹ ਗੀਤ, ਕੋਈ ਵੀ ਪਾਰਟੀ ਹੋਣੀ ਅਤੇ ਉਸ ਪਾਰਟੀ ਦੇ ਵਿੱਚ ਇਹ ਗੀਤ ਜ਼ਰੂਰ ਲਗਾਉਣਾ ਅਤੇ ਜ਼ਰੂਰ ਲੇਡੀਜ਼ ਨੇ ਭੰਗੜਾ ਪਾਉਣਾ। ਅਤੇ ਹਾਂਜੀ, ਤੁਸੀਂ ਜੁਨੇਦ ਸਾਹਿਦ ਵਾਸਤੇ ਵੀ ਗੀਤ ਸੁਣਨਾ ਚਾਹੁੰਦੇ ਹੋ ਅਤੇ ਮੈਂ ਅਗਲਾ ਗੀਤ ਇਮਰਾਨ ਜੀ, ਇਮਰਾਨ ਖਾਨ ਕਹਿਣ ਲੱਗੀ ਸੀ, ਇਮਰਾਨ ਇਕਬਾਲ ਜੀ, ਮਾਫ਼ ਕਰਨਾ, ਸਰਦਾਰ ਇਮਰਾਨ ਇਕਬਾਲ ਜੀ, ਇਹ ਮੈਂ ਤੁਹਾਡੇ ਦੋਸਤ ਜੁਨੇਦ ਵਾਸਤੇ ਲਗਾਉਂਦੀ ਹਾਂ। ਅਤੇ ਮੈਂ ਬਸ ਉੱਪਰ ਵਾਲੇ ਅੱਗੇ ਹੀ ਦੁਆ ਕਰਦੀ ਹਾਂ ਕਿ ਤੁਹਾਡਾ ਦੋਨਾਂ ਦੋਸਤਾਂ ਦਾ ਪਿਆਰ ਇਸੇ ਤਰ੍ਹਾਂ ਹੀ ਬਣਿਆ ਰਹੇ, ਹਮੇਸ਼ਾ ਹਮੇਸ਼ਾ ਲਈ ਖੁਸ਼ ਰਹੋ, ਹੱਸਦੇ ਰਹੋ ਅਤੇ ਮੁਸਕਰਾਉਂਦੇ ਰਹੋ। ਅਤੇ ਕਿਹੜਾ ਗੀਤ ਮੈਂ ਭਲਾ ਲਗਾਉਣ ਲੱਗੀ ਸੀ, ਹਾਂਜੀ ਚਲੋ ਇਹ ਗੀਤ ਲਾਈਨ ਅਪ ਹੋਇਆ ਹੈ, ਇਹ ਮੈਂ ਉਹਨਾਂ ਦੇ ਨਾਮ ਕਰ ਦਿੰਦੀ ਹਾਂ।
1: Mr. Buzz Music.

ਉਮੀਦ ਕਰਦੇ ਹਾਂ ਕਿ ਤੁਸੀਂ ਪੰਜਾਬੀ ਵਿਰਸਾ ਨੂੰ ਇੰਜੋਏ ਕਰ ਰਹੇ ਹੋਵੋਗੇ ਲਿੰਕ FM 96.7 ਤੋਂ। ਤੁਹਾਡੀ ਮੇਜ਼ਬਾਨ ਹੈ ਸਰਬਜੀਤ, ਮੇਰਾ ਤੁਹਾਡਾ ਸਾਥ ਰਹੇਗਾ ਪੂਰੇ 9 ਵਜੇ ਤੱਕ। ਅਫਜ਼ਾਲ ਸਾਹਿਬ ਜੀ, ਤੁਸੀਂ ਇਹ ਕਹਿੰਦੇ ਹੋ ਕਿ ਜਿਨ੍ਹਾਂ ਦੇ ਨਾਮ ਮੈਨਸ਼ਨ ਕਰਨਾ ਚਾਹੁੰਦੇ ਹੋ ਉਹਨਾਂ ਦੇ ਨਾਮ ਨੇ ਤਾਰਿਕ ਮਹਿਮੂਦ ਸਾਹਿਬ ਜੀ, ਅਵਤਾਰ ਸਿੰਘ ਜੀ, ਅਮਰੀਕ ਸਿੰਘ ਜੀ ਅਤੇ ਲੈਂਬਰ ਸਿੰਘ ਜੀ। ਉਮੀਦ ਕਰਦੀ ਹਾਂ ਕਿ ਉਹਨਾਂ ਸਾਰਿਆਂ ਤੱਕ ਹੀ ਤੁਹਾਡੀ ਹੈਲੋ ਹਾਏ ਸਲਾਮ ਦੁਆ ਪਹੁੰਚ ਗਈ ਹੋਣੀ ਹੈ। ਅਤੇ ਮੈਂ ਤੁਹਾਡੇ ਵਾਸਤੇ ਇੱਕ ਗੀਤ ਲੱਭ ਕੇ ਵੀ ਲਗਾਉਂਦੀ ਹਾਂ, ਜਿਸ ਗੀਤ ਦੀ ਤੁਸੀਂ ਹਾਂਜੀ ਛੱਲਾ ਸੁਣਨਾ ਚਾਹੁੰਦੇ ਹੋ ਗੁਰਦਾਸ ਮਾਨ ਜੀ ਦੀ ਆਵਾਜ਼ ਵਿੱਚ, ਅਤੇ ਮੈਂ ਉਹ ਤੁਹਾਡੇ ਵਾਸਤੇ ਲਗਾਉਂਗੀ, ਪੂਰੀ ਪੂਰੀ ਕੋਸ਼ਿਸ਼ ਕਰਾਂਗੀ। ਅਤੇ ਆਹ ਗੀਤ ਰਬੀਨਾ ਜੀ, ਤੁਸੀਂ ਇਸ ਗੀਤ ਦੀ ਫਰਮਾਇਸ਼ ਕੀਤੀ ਹੈ, ਚਲੋ ਇਹ ਗੀਤ ਸੁਣਦੇ ਹਾਂ ਕਿ ਇਹ ਕੀ ਕਹਿੰਦੇ ਨੇ, ਅਤੇ ਇਸ ਤੋਂ ਬਾਅਦ ਬਾਕੀ ਫਰਮਾਇਸ਼ਾਂ ਵੱਲ ਜਾਵਾਂਗੇ।

ਜੀ ਬਹੁਤ ਹੀ ਸੋਹਣਾ ਸੀ, ਪਿਆਰਾ ਜਿਹਾ ਗੀਤ ਸੀ ਇਹ, ਅਤੇ ਤੁਹਾਡਾ ਰਵੀਨਾ ਜੀ ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਮਿਹਰਬਾਨੀ ਤੁਸੀਂ ਇਸ ਗੀਤ ਦੀ ਫਰਮਾਇਸ਼ ਕੀਤੀ ਅਤੇ ਸਾਨੂੰ ਵੀ ਇਹ ਗੀਤ ਸੁਣਨ ਦਾ ਫਿਰ ਮੌਕਾ ਮਿਲ ਗਿਆ। ਅਤੇ ਮਿਸਿਸ ਜਿਮੀ, ਤੁਹਾਡੇ ਬਹੁਤ ਹੀ ਬਿਊਟੀਫੁਲ ਮੈਸੇਜਿਸ ਭੇਜੇ ਹੋਏ ਨੇ, ਬਹੁਤ ਬਹੁਤ ਬਹੁਤ ਬਹੁਤ ਸ਼ੁਕਰੀਆ ਮੇਰੀ ਭੈਣ। ਗੀਤ ਵੀ ਪਸੰਦ ਕਰ ਰਹੇ ਨੇ ਅਤੇ ਕਹਿੰਦੇ ਕਾਰ ਵਿੱਚ ਬੈਠੇ, ਮੈਸੇਜ ਤਾਂ ਵੈਸੇ ਪਹਿਲਾਂ ਭੇਜਿਆ ਸੀ, ਮੈਂ ਉਦੋਂ ਦੇਖਿਆ ਨਹੀਂ, ਅਤੇ ਹੁਣ ਸਾਡਾ ਸਾਥ ਕਹਿੰਦੇ 9 ਵਜੇ ਤੱਕ ਦੇਣਗੇ। ਅਤੇ ਜਿਸ ਗੀਤ ਦੀ ਤੁਸੀਂ ਫਰਮਾਇਸ਼ ਕੀਤੀ ਹੈ ਮੈਂ ਉਹ ਗੀਤ ਵੀ ਲੱਭ ਕੇ ਟਰਾਈ ਕਰਦੀ ਹਾਂ ਅਤੇ ਕੋਸ਼ਿਸ਼ ਕਰਾਂਗੀ ਲਗਾਉਣ ਦੀ। ਅਗਲਾ ਗੀਤ ਅਫਜ਼ਾਲ ਸਾਹਿਬ ਜੀ, ਤੁਸੀਂ ਟਿੰਜਲੀ ਤੋਂ ਇਸ ਗੀਤ ਨੂੰ ਸੁਣਨਾ ਚਾਹੁੰਦੇ ਹੋ, ਅਤੇ ਚਲੋ ਇਹ ਗੀਤ ਸੁਣਦੇ ਹਾਂ ਅਤੇ ਇਸ ਗੀਤ ਤੋਂ ਬਾਅਦ ਫਿਰ ਤੁਸੀਂ, ਹਾਂਜੀ ਤੁਸੀਂ ਮਿਸਿਸ ਜਿਮੀ ਕਿਹਾ ਹੈ, ਜਵਾਬ ਵੀ ਦਿੱਤਾ ਹੈ, ਮੈਂ ਚਲੋ ਜਵਾਬ ਦੱਸੇ ਦਿੰਦੀ ਹਾਂ ਹੁਣ, ਹੈ ਨਾ ਸਾਰਿਆਂ ਨੂੰ, ਕਿ ਇਹਦਾ ਬੁਝਾਰਤ ਦਾ ਜੋ ਹੈ ਬਿਲਕੁਲ ਠੀਕ, ਤੁਸੀਂ ਗੈਸ ਕਹਿੰਦੇ ਗੈਸ ਕਰਦੇ ਹਾਂ, ਉਹਦੇ ਗੈਸ ਨੇ ਬਿਲਕੁਲ ਇਹ ਠੀਕ ਹੈ ਤੁਹਾਡਾ ਜਵਾਬ, ਰਵੀਨਾ ਜੀ ਤੁਹਾਡਾ ਜਵਾਬ ਵੀ ਬਿਲਕੁਲ ਠੀਕ ਹੈ। ਅਤੇ ਬੁਝਾਰਤ ਅੱਜ ਦੀ ਇਹ ਸੀ, ਨੱਕ 'ਤੇ ਬੈਠ ਕੇ ਕੰਨ ਫੜ ਕੇ ਸਬਕ ਪੜ੍ਹਾਵਾਂ, ਅਤੇ ਜੀ ਹਾਂ ਬਿਲਕੁਲ ਠੀਕ ਕਿਹਾ, ਹਾਂਜੀ ਐਨਕ ਗਲਾਸਿਸ ਐਨਕ, ਅਤੇ ਨੱਕ 'ਤੇ ਬੈਠ ਜਾਂਦੀ ਆ ਨਾ ਅਤੇ ਪਿੱਛੇ ਉਹ ਕੰਨ ਫੜ ਲੈਂਦੀ ਆ, ਤਾਂ ਫਿਰ ਆਪਾਂ ਪੜ੍ਹੀਦਾ ਆ ਇਹਨਾਂ ਨੂੰ ਲਗਾ ਕੇ, ਹੈ ਨਾ। ਅਤੇ ਜਿਨ੍ਹਾਂ ਜਿਨ੍ਹਾਂ ਨੇ ਵੀ ਅੱਜ ਕਾਫੀ ਵੈਸੇ ਸਹੀ ਜਵਾਬ ਅੱਜ ਆਏ ਨੇ, ਅਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇਹ ਗੀਤ ਖਾਸ ਕਰਕੇ ਅਫਸਾਲ ਸਾਹਿਬ ਜੀ ਤੁਹਾਡੀ ਫਰਮਾਇਸ਼ 'ਤੇ, ਅਤੇ ਤੁਸੀਂ ਕਹਿੰਦੇ ਸੀ ਕਿ ਤਾਰਕ ਮਹਿਮੂਦ ਸਾਹਿਬ ਜੀ ਦਾ ਵੀ ਨਾਮ ਮੈਨਸ਼ਨ ਕਰਾਂ, ਅਤੇ ਅਵਤਾਰ ਸਿੰਘ ਜੀ, ਅਮਰੀਕ ਸਿੰਘ ਜੀ ਅਤੇ ਲੈਂਬਰ ਸਿੰਘ ਜੀ ਦਾ ਵੀ, ਅਤੇ ਤੁਹਾਡੇ ਸਾਰਿਆਂ ਦੇ ਨਾਮ ਜੀ ਇਹ ਗੀਤ।

0: ਬਹੁਤ ਹੀ ਪਿਆਰਾ ਸੀ ਗੀਤ ਛੱਲਾ, ਇਹ ਗੁਰਦਾਸ ਮਾਨ ਜੀ ਦੀ ਆਵਾਜ਼ ਸੀ। ਉਮੀਦ ਕਰਦੇ ਹਾਂ ਕਿ ਮੁਹੰਮਦ ਅਫਜ਼ਲ ਸਾਹਿਬ ਜੀ, ਤੁਸੀਂ ਅਤੇ ਤੁਹਾਡੇ ਸਾਰੇ ਦੋਸਤਾਂ ਨੇ ਇਸ ਗੀਤ ਨੂੰ ਸੁਣਿਆ ਹੋਵੇਗਾ ਅਤੇ ਪਸੰਦ ਕੀਤਾ ਹੋਵੇਗਾ। ਮਿਸੀ ਜਿਮੀ ਜਿਸ ਗੀਤੀ ਤੁਸੀਂ ਫਰਮਾਇਸ਼ ਕੀਤੀ ਹੈ, ਮੈਂ ਉਹ ਵੀ ਇਹ ਦੇਖ ਕੇ ਲਗਾਉਂਦੀ ਹਾਂ। ਅਤੇ ਚਲੋ ਉਸ ਤੋਂ ਪਹਿਲਾਂ ਜਿਹੜੀ ਫਰਮਾਇਸ਼ ਆਈ ਹੋਈ ਹੈ ਮੈਂ ਉਹ ਪੂਰੀ ਕਰਕੇ ਦੇਖਦੀ ਟਰਾਈ ਕਰੂੰਗੀ। ਤਾਰਿਕ ਸਾਹਿਬ ਜੀ, ਤੁਸੀਂ ਇਸ ਗੀਤੀ ਫਰਮਾਇਸ਼ ਕੀਤੀ ਹੈ, ਅਤੇ ਚਲੋ ਸੁਣਦੇ ਹਾਂ ਇਹ ਗੀਤ।
1: ਇਤਨੀ ਜਲਦੀ ਤੋਂ ਬਦਲਤੇ ਨਹੀਂ ਮੌਸਮ ਕਭੀ, ਜਿਤਨੀ ਜਲਦੀ ਬਦਲਦੀ ਆਪਣੀ ਮੁਹੱਬਤ ਤੁਮਨੇ, ਬਾ ਖੁਦਾ ਔਰ ਕਿਸੀ ਪੇ ਯੇ ਕਰਮ ਮਤ ਕਰਨਾ, ਜਿਸ ਤਰ੍ਹਾਂ ਦਿਲ ਪੇ ਮੇਰੇ ਕੀ ਹੈ ਇਨਾਇਤ ਤੁਮਨੇ।

ਬਹੁਤ ਹੀ ਸੋਹਣਾ ਗੀਤ ਸੀ ਤਾਰਕ ਸਾਹਿਬ ਜੀ, ਬਹੁਤ ਬਹੁਤ ਤੁਹਾਡਾ ਸ਼ੁਕਰੀਆ ਇਹ ਗੀਤ ਰਿਕੁਐਸਟ ਕਰਨ ਦਾ, ਅਤੇ ਸਾਨੂੰ ਵੀ ਸੁਣਨ ਦਾ ਮੌਕਾ ਮਿਲ ਜਾਂਦਾ ਹੈ। ਕਈ ਗਾਣੇ ਅਸੀਂ ਹੁੰਦੇ ਨੇ ਕਿ ਸਾਰੇ ਤਾਂ ਹੁਣ ਗਾਣੇ ਹੁੰਦੇ ਹੀ ਇੰਨੇ ਰਿਲੀਜ਼ ਹੁੰਦੇ ਨੇ, ਸਾਰੇ ਤਾਂ ਸੁਣੇ ਵੀ ਨਹੀਂ ਜਾਂਦੇ, ਕਈ ਵਾਰੀ ਪਤਾ ਵੀ ਨਹੀਂ ਲੱਗਦਾ। ਤਾਂ ਇਹ ਤੁਹਾਡੀ ਮਿਹਰਬਾਨੀ ਹੁੰਦੀ ਹੈ ਸਾਡੇ ਸੁਣਨ ਵਾਲਿਆਂ ਦੀ, ਜਿਹੜੇ ਕਈ ਗਾਣੇ ਸੁਣਨ ਦਾ ਸਾਨੂੰ ਵੀ ਮੌਕਾ ਮਿਲ ਜਾਂਦਾ ਹੈ। ਅਗਲਾ ਜਿਹੜਾ ਗੀਤ ਹੈ ਉਹ ਇਹ ਫਰਮਾਇਸ਼ ਕੀਤੀ ਹੈ ਮੇਰੀ ਪਿਆਰੀ ਜੀ ਭੈਣ ਮਿਸਿਸ ਜਿੰਮੀ ਨੇ, ਕਹਿੰਦੇ ਸਾਡੇ ਦੋਨਾਂ ਵਾਸਤੇ ਇਹ ਗੀਤ ਲਗਾ ਦਿੱਤਾ ਜਾਵੇ। ਲਓ ਜੀ ਸੁਣਦੇ ਹਾਂ।

ਬਹੁਤ ਸੋਹਣਾ ਗੀਤ ਸੀ ਤੇ ਫਰਮਾਇਸ਼ਾਂ ਵੀ ਮਿਸਟਰ ਜਿੰਮੀ ਜੀ ਬਹੁਤ ਹੋ ਗਈਆਂ ਹਨ ਲਿਆਂਦੀਆਂ ਕੁਛ ਚੀਜ਼ਾਂ ਜਾ ਕੇ ਹਾਲੇ ਮੌਲ ਵਿੱਚ ਹੀ ਤੁਰੇ ਫਿਰਦੇ ਹੋ ਬਹੁਤ ਸੋਹਣਾ ਗੀਤ ਸੀ ਤੇ ਹੈਪੀ ਨਿਊ ਈਅਰ ਤੁਸੀਂ ਮੈਨੂੰ ਲੱਗਦਾ ਹੈਪੀ ਨਿਊ ਈਅਰ ਐਸ 2024 ਵਿੱਚ ਤੁਸੀਂ ਪਹਿਲੀ ਵਾਰੀ ਅੱਜ ਇਸ ਪ੍ਰੋਗਰਾਮ 'ਚ ਹਿੱਸਾ ਲੈ ਰਹੇ ਹੋ ਬਹੁਤ ਮਿਸ ਕੀਤਾ ਪੰਜਾਬੀ ਵਿਰਸੇ ਨੇ ਤੁਹਾਨੂੰ ਹੈਦਰ ਸਾਹਿਬ ਜੀ ਤੁਸੀਂ ਕਿੱਥੇ ਚਲੇ ਗਏ ਸੀ ਅੱਜ ਹੈ ਤੁਸੀਂ ਬੜਾ ਪੰਜਾਬੀ ਵਿਰਸਾ ਨੇ ਤੁਹਾਨੂੰ ਮਿਸ ਕੀਤਾ ਅਤੇ ਤੁਸੀਂ ਤਾਂ ਅੱਜ ਪੰਜਾਬੀ ਵਿਰਸਾ ਨੂੰ ਸੁਣਨਾ ਸੁਣਨਾ ਕਰਕੇ ਚਲੇ ਗਏ ਪ੍ਰੋਗਰਾਮ ਪਸੰਦ ਕਰ ਰਹੇ ਹੋ ਬਹੁਤ ਬਹੁਤ ਸ਼ੁਕਰੀਆ ਅਤੇ ਹੁਣ ਮੈਨੂੰ ਦਿਓ ਛੁੱਟੀ ਅਤੇ ਅਗਲੇ ਹਫ਼ਤੇ ਉੱਪਰ ਵਾਲੇ ਨੂੰ ਮਨਜ਼ੂਰ ਹੋਇਆ ਤਾਂ ਜ਼ਰੂਰ ਮਿਲਾਂਗੇ ਪ੍ਰੋਗਰਾਮ ਕਰਦੇ ਸਮੇਂ ਜੋ ਵੀ ਗਲਤੀਆਂ ਹੋ ਗਈਆਂ ਹੋਣਗੀਆਂ ਉਹਨਾਂ ਨੂੰ ਮਾਫ਼ ਕਰ ਦੇਣਾ ਇਨਸਾਨ ਗਲਤੀਆਂ ਦਾ ਪੁਤਲਾ ਹੈ ਗਲਤੀਆਂ ਤਾਂ ਹੁੰਦੀਆਂ ਰਹਿੰਦੀਆਂ ਨੇ ਅਤੇ ਮੇਰੇ ਉੱਪਰ ਵਾਲੇ ਅੱਗੇ ਦਿਲੀ ਦੁਆ ਹੈ ਅਰਦਾਸ ਹੈ ਕਿ ਮੇਰੇ ਸਾਰੇ ਸੁਣਨੇ ਵਾਲਿਆਂ ਨੂੰ ਤੰਦਰੁਸਤੀ ਲੰਮੀ ਉਮਰ ਅਤੇ ਢੇਰ ਸਾਰੀਆਂ ਖੁਸ਼ੀਆਂ ਨਸੀਬ ਕਰੇ ਬਿਮਾਰਾਂ ਨੂੰ ਠੀਕ ਕਰੇ ਭੁੱਖਿਆਂ ਨੂੰ ਰਜਾਵੇ ਰੋਂਦਿਆਂ ਨੂੰ ਹਸਾਵੇ ਜੇ ਉੱਪਰ ਵਾਲੇ ਨੂੰ ਮਨਜ਼ੂਰ ਹੋਇਆ ਤਾਂ ਜਿਸ ਤਰ੍ਹਾਂ ਮੈਂ ਪਹਿਲਾਂ ਹੀ ਕਿਹਾ ਹੈ ਕਿ ਅਗਲੇ ਹਫ਼ਤੇ ਆਪਾਂ ਫਿਰ ਇਕੱਠੇ ਹੋ ਕੇ ਬੈਠਾਂਗੇ ਪੰਜਾਬੀ ਵਿਰਸੇ ਦੇ ਵਿਹੜੇ ਵਿੱਚ ਤੁਸੀਂ ਉਦੋਂ ਤੱਕ ਆਪਣਾ ਖਿਆਲ ਰੱਖਣਾ ਸਰਦੀ ਬਹੁਤ ਜ਼ਿਆਦਾ ਹੈ ਸਰਦੀ ਤੋਂ ਬਚ ਕੇ ਰਹਿਣਾ ਅਤੇ ਮੈਨੂੰ ਲੱਗਦਾ ਕਿ ਮੈਂ ਸੁਣਿਆ ਸੀ ਹਵਾ ਵੀ ਕਾਫੀ ਚੱਲੇਗੀ ਅਤੇ ਸਟੋਮ ਵੀ ਆ ਰਿਹਾ ਹੈ ਬਚ ਕੇ ਰਹਿਣਾ ਜੇ ਜ਼ਰੂਰੀ ਨਹੀਂ ਘਰ ਤੋਂ ਬਾਹਰ ਜਾਣਾ ਤਾਂ ਕੋਸ਼ਿਸ਼ ਕਰਨਾ ਕਿ ਘਰ ਅੰਦਰ ਹੀ ਰਹਿਣਾ ਅਤੇ ਹੈਵ ਏ ਨਾਈਸ ਵੀਕਐਂਡ ਜੇ ਹੋ ਸਕੇ ਤਾਂ ਇਸ ਨਾ ਚੀਜ਼ ਨੂੰ ਵੀ ਆਪਣੀਆਂ ਦੁਆਵਾਂ ਵਿੱਚ ਸ਼ਾਮਿਲ ਕਰ ਲੈਣਾ ਅਤੇ ਚਲੋ ਆਹ ਗੀਤ ਜਿੰਨਾ ਕੁ ਸਾਡੇ ਕੋਲ ਸੁਣ ਹੋਊਗਾ ਆਪਾਂ ਸੁਣ ਲੈਂਦੇ ਹਾਂ ਅਤੇ ਕੀ ਕਹਿੰਦੇ ਨੇ ਇਹ

0: Do you know your unwanted clothes can make a big difference in someone's life? Clear your wardrobe and help the less fortunate in their time of need. This will protect the environment and free up much needed space in your wardrobe. Do Ace of the Guard today and drop your unwanted clothes at the clothes bank at Pakistan Muslim Center, Woodbourne Road, Sheffield S93LQ. For more information, call Families Relief on 0114-365-4454 or 07419-299-729.
1: Nayab's Takeaway in Sheffield
2: is your perfect one-stop food hub. With an excellent array of succulent foods such as flame-grilled starters, Asian-style pizzas to your table at your home.
1: Nayab Takeaway mein peri-peri chicken, burgers aur curry dishes aise ke aapko apne watan ki yaad dilayein.
2: Open 7 days a week. Our family mega deals will keep you coming back for more.
1: Jiske khanon ke liye sab hain betaab, wo hai Nayab, wo hai Nayab. Phone us now on Sheffield 315580 or visit nayabsonline.co.uk.
3: ਜੇ ਹੋਏਗੀ ਐਕਸੀਡੈਂਟ ਫਿਕਰ ਨਾ ਕਰੋ ਫਟਾਫਟ ਦਾ ਕਲੇਮ ਟੀਮ ਕੀ ਫੋਨ ਕਰੋ ਅਗਰ ਤੁਸੀਂ ਟੈਕਸੀ ਚਲਾਉਣੇ ਹੋ ਤੁਸੀਂ ਪ੍ਰਾਈਵੇਟ ਹਾਰ ਚਲਾਉਣੇ ਹੋ ਜਾਂ ਫਿਰ ਕੋਈ ਕਰਾਈਨੀ ਗੱਡੀ ਨਾ ਐਕਸੀਡੈਂਟ ਹੋਈ ਗਿਆ ਤੇ ਦਾ ਕਲੇਮ ਟੀਮ ਤੁਸਾਂ ਦੀ ਖਿਦਮਤ ਵਿੱਚ ਹਾਜ਼ਰ ਹੈ ਜਿਹੜੇ ਸ਼ਫੀਲਡ ਦਾਦਰਮ ਤੇ ਗਿਰਦੋਨ ਵਾਲੇ ਇਲਾਕਿਆਂ ਵਿੱਚ ਟੈਕਸੀ ਤੇ ਪ੍ਰਾਈਵੇਟ ਹਾਇਰ ਗੱਡੀ ਤੁਸਾਂ ਕੀ ਮੁਹੱਈਆ ਕਰਨੇ ਦਾ ਕਲੇਮ ਟੀਮ ਆਪਣੇ ਵਾਅਦੇ ਦੇ ਮੁਤਾਬਕ £2,000 ਤੱਕ ਰਿਫੈਰਲ ਫੀਸ ਵੀ ਦੇਣੇ ਨੇ ਉਹਨਾਂ ਦਾ ਫੋਨ ਨੰਬਰ ਹੈ 0333-00571-009 ਜਾਂ ਵਿਜ਼ਿਟ ਕਰੋ 78 ਕਿੰਬਰਵਰਥ ਰੋਡ ਰੋਦਰਮ
4: Bringing communities together. Broadcasting from the Pakistan Muslim Center. Link FM.
5: And the winner is...
6: And the winner is...
7: And the winner is...
5: Your business being heard on the radio.
8: Become a real winner by advertising your products and services with a memorable campaign here on Link FM. Radio advertising's ear-catching, affordable and effective. It's the ideal way to get your business noticed, so find out more today. For details, click on linkfm.org or WhatsApp 07939 849 339.
9: Tu sab

0: ਤੇਰੇ ਉਸਤਾਦ ਨੇ ਇੱਕ ਦਿਨ ਐਡਾ ਵੱਡਾ ਬੰਦਾ ਬਣ ਜਾਣਾ, ਐਡਾ ਵੱਡਾ ਬੰਦਾ ਬਣ ਜਾਣਾ।
1: ਉਸਤਾਦ ਜੀ ਕੀ ਮਤਲਬ ਤੁਹਾਨੂੰ 11 ਨੰਬਰ ਦਾ ਬੂਟ ਆਇਆ ਕਰਨਾ?
2: ਕੋਈ ਹੋਰ ਫਾਈਲ ਤਾਂ ਨਹੀਂ ਹੈ ਤੁਹਾਡੇ ਕੋਲ?
0: ਇੱਕ ਫਾਈਲ ਹੋਰ ਹੈ ਜੀ।
2: ਉਹਦੇ ਚ ਕੀ ਹੈ?
0: ਹਾਲੇ ਤਾਂ ਖਾਲੀ ਹੈ ਜੀ, ਜਦੋਂ ਕੇਸ ਜਿੱਤ ਗਿਆ ਅਖਬਾਰਾਂ ਦੀਆਂ ਕੱਠੀਆਂ ਲਵਾਂਗੇ ਉਹਦੇ ਚ।